ਸੋਖੀ ਜਿਸ ਤੋਂ ਸਚਾਇਆ ਉਨੀ ਮੰਦੇ ਪੈਰ ਨਾ ਰੱਖਿਓ ਕਥਕ ਧਰਮ ਕਮਾਇਆ ਉਨੀ ਦੁਨੀਆਂ ਤੋੜੇ ਬੰਧਨਾ ਨੂੰ ਪਾਣੀ ਥੋੜਾ ਖਾਇਆ ਤੂੰ ਬਖਸ਼ੀ ਸੀ ਅਗਲਾ ਨਿਤ ਦੇਵੇ ਤੇ ਸਵਾਇਆ ਵਡਿਆਈ ਵੱਡਾ।

0: ਹੁੰਦਾ ਗਲੀਆਂ ਚਿੱਕੜ ਦੂਰ ਹੈ, ਗਲੀਆਂ ਚ ਬੜਾ ਚਿੱਕੜ ਹੈ, ਅੱਗ ਵਾਲਾ ਘਰ ਵੀ ਦੂਰ ਹੈ ਤੇ ਮੁਰਸ਼ਦ ਨਾਲ ਨਿਉ ਵੀ ਹੈ। ਚਲਾਂ ਤਾਂ ਭੀਜੇ ਕਮਲੀ ਕੋ ਕਮਲੀ ਸੀ ਫਰੀਦ ਦੇ ਉੱਤੇ, ਤੇ ਮੈਂ ਚੱਲਦਾ ਤਾਂ ਮੇਰੀ ਕਮਲੀ ਭਿੱਜ ਜਾਏਗੀ, ਰਹਾਂ ਤਾਂ ਟੁੱਟੇ ਨਿਉ, ਤੇ ਜੇ ਅੱਗ ਨਾ ਲਿਆਂਦੀ ਪਾਣੀ ਨਾ ਗਰਮ ਕਰਕੇ ਇਸ਼ਨਾਨ ਕਰਾਇਆ ਤਾਂ ਮੇਰਾ ਪਿਆਰ ਟੁੱਟ ਜਾਏਗਾ, ਖੁਸ਼ੀ ਹੋਏਗੀ। ਇਸ ਵੇਲੇ ਫਰੀਦ ਦੇ ਮਨ ਚ ਇਹ ਵਿਚਾਰ ਆਈ ਤੇ ਬਾਬਾ ਜੀ ਆਪ ਆਪਣੀ ਸੋਹਣੀ ਰਸਨਾ ਤੋਂ ਇਹ ਸਾਖੀ ਸੁਣਾਉਂਦੇ ਸਨ ਕਿ ਫਰੀਦ ਨੂੰ ਆਕਾਸ਼ ਬਾਣੀ ਹੋਈ, ਆਵਾਜ਼ ਆਈ ਓ ਫਰੀਦਾ ਨਿਉ ਲਾਣੇ ਪੀਰਾਂ ਮੁਰਸ਼ਦਾਂ ਨਾਲ ਤੇ ਸਰਫੇ ਕਰਨੇ ਕਮਲੀਆਂ ਦੇ ਆਖੋ ਸ੍ਰੀ ਹੋਏ ਕਮਲੀਆਂ ਦੇ ਸਰ ਸਤਿਦੇਵ ਡਿੱਗ ਪਿਆ ਫਰੀਦ, ਓ ਖੁਦਾਵੰਤ ਆਲਾ ਮੈਂ ਭੁੱਲ ਗਿਆ ਮੈਨੂੰ ਮਾਫੀ ਦੇ। ਫਰੀਦ ਤੁਰਿਆ ਤੇ ਪੜਦਾ ਜਾਂਦਾ ਕਿ
1: ਸਿੱਜੋ ਸਿੱਜੋ ਕਮਲੀ,
0: ਇਹ ਕਮਲੀ ਤੂੰ ਭਿੱਜ ਜਾ, ਸਿੱਜੋ ਭਾਵੇਂ ਸਰੀਰ ਹੀ ਲੱਗ ਜਾਵੇ।

ਪਹੁੰਚੀ। ਅੱਗ ਵਾਲੇ ਘਰ ਦਰਵਾਜ਼ਾ ਖੜਕਾਇਆ, ਮਾਈ ਬੂਹਾ ਕੋਲ ਖੁੱਲ ਗਿਆ ਬੂਹਾ। ਕੌਣ ਹੈ? ਮੈਂ ਫਰੀਦ ਹਾਂ। ਕਿੱਦਾਂ ਆਇਆ ਫਰੀਦ? ਮਾਈ ਅੱਗ ਚਾਹੀਦੀ। ਇਹ ਕਰਕੇ ਸਦਾਸੀ ਵੇਸਵਾ ਦਾ ਖੁਸਰੀ ਹੈ। ਇਸ ਦੇ ਮਨ ਚ ਨਿਰੰਕਾਰ ਨੇ ਕੋਈ ਖਿਆਲ ਲਿਆਂਦਾ, ਹੱਸ ਕੇ ਕਹਿਣ ਲੱਗੀ, ਫਰੀਦ ਅੱਗ ਬੜੀ ਮਹਿੰਗੀ ਹੈ। ਮਾਈ ਕਿਤਨੀ ਕੁ ਮਹਿੰਗੀ ਹੈ? ਇਹਨੇ ਕਿਹਾ ਇੱਕ ਅੱਖ ਦੇਣੀ ਪੈ ਗਈ ਖੁਸ਼ੀ। ਇਹ ਦੂਜੀ ਕਸੋਟੀ ਲੱਗੀ, ਕਸੋਟੀਆਂ ਤੋਂ ਸੋਨੇ ਦਾ ਪਤਾ ਲੱਗੇ। ਜਿੱਡਾ ਵੱਡਾ ਕੋਈ ਇਮਤਿਹਾਨ ਦੇਵੇ ਬਈ, ਓਡੀ ਵੱਡੀ ਡਿਗਰੀ ਮਿਲਦੀ ਹੈ, ਓਡੀ ਵੱਡੀ ਡਿਗਰੀ ਮਿਲਦੀ ਹੈ ਨਾ। ਕਿੱਡਾ ਵੱਡਾ ਇਮਤਿਹਾਨ ਹੈ ਅਖੀਰਲੀ ਜਮਾਤ ਦਾ, ਇੱਕ ਅੱਖ ਦੇਣੀ ਪੈ ਗਈ। ਫਰੀਦ ਰੋ ਪਿਆ, ਕਹਿਣ ਲੱਗਾ, ਮਾਈ ਇੱਕ ਅੱਖ ਮੰਗਦੀ ਮੇਰੇ ਮੁਰਸ਼ਿਦ ਦੇ ਵਾਸਤੇ, ਭਾਵੇਂ ਸਰੀਰ ਲੈ ਲਿਆ ਕੋ ਸਰੀਰ। ਇਹਨੇ ਛੁਰੀ ਲਿਆਂਦੀ, ਫਰੀਦ ਨੇ ਆਪਣੀ ਅੱਖ ਦੇ ਵਿੱਚ ਮਾਰ ਕੇ ਛੁਰੀ ਅੱਕੜ ਕੇ ਬਾਹਰ ਅੱਖ ਤੇ ਪੱਟੀ ਬੰਨ ਲਈ, ਅੱਗ ਲਿਆਂਦੀ, ਪਾਣੀ ਗਰਮ ਕੀਤਾ, ਕੁੰਡਾ ਖੜਕਾਇਆ, ਉੱਠੋ ਪੀਰ ਜੀ, ਅੰਮ੍ਰਿਤ ਵੇਲਾ ਹੋ ਗਿਆ, ਨਿਰੰਕਾਰ ਦੀ ਦਰਗਾਹ ਦੇ ਬੂਹੇ ਖੁੱਲ ਗਏ ਹਨ, ਦਾਤਾਂ ਲੁੱਟਣ ਦਾ ਵੇਲਾ, ਉੱਠੋ ਇਸ਼ਨਾਨ ਕਰੋ। ਰੋਜ਼ ਦਾ ਨਿਤਨੇ ਖਵਾਜਾ ਪੀਰ ਉੱਠਿਆ, ਇਸ਼ਨਾਨ ਕੀਤਾ। ਫਰੀਦ ਜਿਸਨੇ ਚਾਦਰਾ ਦੇਣ ਲੱਗਾ, ਖਵਾਜਾ ਪੀਰ ਨੇ ਹੱਸ ਕੇ ਕਿਹਾ, ਬੇਟਾ ਫਰੀਦ ਅੱਜ ਅੱਖ ਤੇ ਪੱਟੀ ਕਿਉਂ ਬੰਨੀ? ਹੱਥ ਜੋੜ ਕੇ ਬੇਨਤੀ ਕੀਤੀ, ਪੀਰ ਸਾਈ ਅੱਖ ਆਈ ਹੋਈ ਹੈ, ਅੱਖ ਉਸਰੀ ਹੋਈ, ਅੱਖ ਆਈ ਹੋਈ। ਪੰਜਾਬ ਦੇ ਵਿੱਚ ਅੱਖ ਦੁੱਖਣੇ ਆ ਜਾਵੇ ਨਾ, ਕਿਉਂ ਬਾਈ ਕੀ ਗੱਲ ਹੈ? ਅੱਖ ਆਈ ਹੋਈ ਹੈ ਕਹਿੰਦੇ। ਫਰੀਦ ਨੇ ਕਿਹਾ ਅੱਖ ਆਈ ਹੋਈ ਹੈ। ਖਵਾਜੇ ਨੇ ਕਿਹਾ ਜਿਤਨੇ ਤੱਕ ਗਈ ਸੀ ਉਤਨੇ ਤੱਕ ਤਾਂ ਪੱਟੀ ਬੰਨੀ, ਹੁਣ ਅੱਖ ਆ ਗਈ ਹੈ, ਪੱਟੀ ਖੋਲ ਦਿਆ ਖੁਸਰੀ ਹੋਈ। ਫਰੀਦ ਅਸੀਂ ਰੱਬ ਦੀ ਬਰਾਦਰੀ ਨਹੀਂ ਕਰਾਂਗੇ, ਅੱਖ ਆਈ ਤਾਂ ਹੈ ਪਰ ਜ਼ਰਾ ਛੋਟੀ ਸਵਾਈ ਆਈ, ਪੱਟੀ ਖੋਲੀ ਅੱਖ ਆ ਗਈ। ਛਾਤੀ ਨਾਲ ਲਾਇਆ, ਅੰਦਰ ਨਿਰੰਕਾਰੀ ਜੋਤ ਦਾ ਪ੍ਰਕਾਸ਼ ਕਰ ਦਿੱਤਾ, ਖੁਸ਼ੀ ਹੋਈ। ਦੀਵੇ ਨਾਲੋਂ ਦੀਵਾ ਜਗਾ ਦਿੱਤਾ। ਬਾਬਾ ਜੀ ਬਚਨ ਕਰਦੇ ਸਨ, ਕਿਤਾਬੀ ਗਿਆਨ ਜਿਹੜਾ ਹੈ ਸੋ ਤਾਂ ਪੈਦਾ ਕਰ ਦੇਵੇਗਾ, ਕਿਤਾਬਾਂ ਦਾ ਜਿਹੜਾ ਗਿਆਨ ਹੈ ਨਾ ਉਹ ਸੋ ਤਾਂ ਪੈਦਾ ਕਰ ਸਕਦਾ ਪਰ ਪ੍ਰਾਪਤੀ ਨਹੀਂ ਹੋ ਸਕਦੀ। ਪ੍ਰਾਪਤੀ ਕਿਸੇ ਪ੍ਰਾਪਤੀ ਵਾਲੇ ਮਹਾਂਪੁਰਸ਼ ਦੀ ਸੰਗਤ ਕਰਕੇ ਹੋਵੇਗੀ। ਤਾਂ ਅੱਜ ਪ੍ਰਾਪਤੀ ਵਾਲੇ ਮਹਾਂਪੁਰਸ਼ਾਂ ਦੀ ਕਿਰਪਾ ਦੁਆਰਾ ਫਰੀਦ ਦੇ ਅੰਦਰ ਰੱਬੀ ਜੋਤ ਪ੍ਰਗਟ ਹੋ ਗਈ, ਦੀਵੇ ਨਾਲੋਂ ਦੀਵਾ ਜਗਿਆ। ਫਰੀਦ ਤੇਰੀ 12 ਸਾਲਾਂ ਦੀ ਚਾਲਨਾ ਅੱਜ ਸਫਲ ਹੋ ਗਈ ਹੈ, ਤੇਰੀ ਕਮਾਈ ਨੂੰ ਅੱਜ ਫਲ ਲੱਗੇ ਸਨ। ਫਰੀਦ ਪੰਜਾਬ ਚਲਾ ਗਿਆ ਪਾਕ ਪੱਤਨ, ਉੱਥੇ ਜਾ ਕੇ ਫਰੀਦ ਨੇ ਆਪਣਾ ਵਸੇਬਾ ਕੀਤਾ। ਤੋ ਪਿਆਰੀ ਅੱਜ ਸੰਗਤ 12 ਸਾਲਾਂ ਦੀ ਅੱਜ ਕਮਾਈ ਫਰੀਦ ਦੀ ਸਫਲ ਹੋ ਗਈ, ਕਿਉਂ? ਬਾਰਿਸ਼ ਪੈ ਰਹੀ ਸੀ ਤਾਂ ਵੀ ਪੀਰ ਨੂੰ ਇਸ਼ਨਾਨ ਕਰਾਇਆ, ਤੇ ਅੱਜ ਤੁਹਾਡੀਆਂ ਵੀ ਕਮਾਈਆਂ ਸਫਲ ਹੋਈਆਂ ਨਾ, ਖੁਸਰੀ ਹੋਈ। ਰੋਜ਼ ਘਾਲ ਨਾ ਕਾਲਦੇ ਹੋ ਨਾ, ਗੁਰੂ ਨਾਨਕ ਦੇ ਪਿਆਰ ਚਾ ਕੇ ਜੁੜਦੇ ਹੋ ਬਾਈ, ਕਲਯੁਗ ਦੇ ਵਿੱਚ ਇਹ ਛੋਟਾ ਹਨ। ਬਾਬਾ ਜੀ ਬਚਨ ਕਰਦੇ ਸਨ, ਚੰਗਿਆਈ ਦਾ ਫੁਰਨਾ ਬਣਾ ਲਓ ਨਾ ਅੱਜ ਕੱਲ੍ਹ ਕਲਯੁਗ ਵਿੱਚ, ਤੇ ਕਿਸੇ ਕਾਰਨ ਉਹ ਫੁਰਨਾ ਨਹੀਂ ਪੂਰਾ ਹੋ ਸਕਦਾ, ਚੰਗਾ ਫੁਰਨਾ ਉਹਦਾ ਫਲ ਜ਼ਰੂਰ ਮਿਲ ਜਾਏਗਾ, ਤੇ ਬੁਰੇ ਕੰਮ ਦਾ ਫੁਰਨਾ ਬਣਾਓ, ਜਿਤਨੇ ਤੱਕ ਕਰੋਗੇ ਨਹੀਂ ਨਾ ਉਹਦਾ ਪਾਪ ਨਹੀਂ ਲੱਗੇਗਾ। ਕਿਤਨੀ ਰਹਿਤਾ ਹਰ ਕਲਯੁਗ ਦੇ ਵਿੱਚ। ਤਾਂ ਪਿਆਰੀ ਸੰਗਤ, ਕੀ ਪਤਾ ਕਈਆਂ ਗੁਰਮੁਖਾਂ ਦੀਆਂ ਕਾਲਨਾ ਮੇਰੇ ਧੰਨ ਗੁਰੂ ਨਾਨਕ ਨੇ ਸਫਲ ਕਰ ਦਿੱਤੀਆਂ ਹਨ, ਥਾਏ ਪਾ ਦਿੱਤੀਆਂ ਹਨ, ਤੇ ਫਰੀਦ ਵਾਲੀਆਂ ਦਾਤਾਂ ਬਖਸ਼ੀਆਂ ਹਨ, ਕਿਉਂਕਿ ਅੱਜ ਤੁਸੀਂ ਵੀ ਬਾਰਿਸ਼ ਜਾ ਕੇ ਜੁੜੇ ਹੋ ਆਖੋ ਸ੍ਰੀ ਭਾਈ। ਉਹ ਦਰਿੰਦਰ ਹਾਜ਼ਰੀਆਂ ਲਗਵਾ ਰਿਹਾ ਸੀ, ਉਧਰ ਤੁਸੀਂ ਗੁਰੂ ਨਾਨਕ ਦੇ ਦਰ ਤੇ ਜੁੜੇ। ਤਾਂ ਪਿਆਰੀ ਸਾਧ ਸੰਗਤ ਆਪ ਹਨ, ਤੇ ਨਾਲੇ ਅੱਜ ਉਹ ਦੀ ਭਾਗੇ ਭਰੀ ਸੰਕ੍ਰਾਂਤ ਵੀ ਹੈ। ਅੱਜ ਸੰਕ੍ਰਾਂਤ ਦਾ ਸੋਹਣਾ ਪਵਿੱਤਰ ਦਿਨ, ਸੰਕ੍ਰਾਂਤੀ ਤਿਉਹਾਰ ਤੁਸੀਂ ਸੋਹਣਾ ਮਨਾ ਰਹੇ ਹੋ ਭਾਈ। ਅੱਜ ਮੇਰੇ ਪੰਜੇ ਪਾਤਸ਼ਾਹ ਵੀ ਉਪਦੇਸ਼ ਦੇ ਰਹੇ ਹਨ, ਜੋ ਫਰੀਦ ਵਾਲੀ ਕਾਲਨਾ ਤੁਸੀਂ ਕਾਲੀ ਸਫਲ ਹੋਈ, ਦਾਤਾਂ ਮਿਲੀਆਂ, ਤਾਂ ਗੁਰੂ ਦਾ ਉਪਦੇਸ਼ ਹੈ ਅੱਗੇ ਵਾਸਤੇ, ਬਈ ਭੁੱਖ ਦੁਖਾਰ ਨਾ ਵਿਆਪਰੀ, ਕੰਠ ਮਿਲਿਆ ਆਪਣੇ ਕੰਠ ਦੇ ਵਿੱਚ ਭਾਈ, ਉਹ ਸਾਈਂ ਦਾ ਸਿਮਰਨ ਸਵਾਸ ਸਵਾਸ ਜਪੀਏ ਸਤਨਾਮ, ਫਿਰ ਮਨ ਦੇ ਦਿਆ ਚਰਨਾਰ ਬਿੰਦ ਦਰਸ਼ਨ ਲੱਗ ਰਿਹਾ। ਕਰਨ ਦੀ ਕਿਰਤ ਕਰਨੀ ਹੈ ਅੱਜ ਦੇ ਦਿਨ ਮੇਰੇ ਪੰਚਮ ਪਾਤਸ਼ਾਹ ਜੀ ਨੇ, ਕਿਉਂਕਿ ਸੰਕ੍ਰਾਂਤ ਵਾਲੇ ਦਿਨ ਸਤਿਗੁਰੂ ਦੀ ਹਜ਼ੂਰੀ ਚ ਸਿੱਖ ਆ ਕੇ ਮਹੀਨਾ ਸੁਣਦੇ ਸੀ, ਪਹਿਲਾਂ ਪੰਡਤਾਂ ਕੋਲ ਜਾਂਦੇ ਸੀ, ਪੰਡਤਾਂ ਨੇ ਕਈ ਵਾਰੀ ਮਹੀਨਾ ਸੁਣਾਉਣਾ, ਕਈ ਵਾਰੀ ਕਹਿਣਾ ਜਾ ਕੇ ਗੁਰੂ ਤੋਂ ਸੁਣ ਲਓ। ਇੱਕ ਵਾਰੀ ਸੰਗਤ ਦੇਰੀ ਨਾਲ ਆਈ, ਹਜ਼ੂਰ ਕਹਿਣ ਲੱਗੇ
ਸਤਸੰਗ ਦੇਰੀ ਨਾਲ ਕਿਉਂ ਆਏ? ਸਾਰੀ ਵਿਖਿਆ ਦੱਸੀ ਤੇ ਨਾਲੇ ਬੇਨਤੀ ਕੀਤੀ, ਮਹਾਰਾਜ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਬਾਰਾਂ ਮਾਹ ਉਚਾਰੇ ਹਨ ਪਰ ਬਾਣੀ ਬੜੀ ਮਹਿੰਗੀ ਸਮਝ ਨਹੀਂ ਆਉਂਦੀ, ਆਪ ਕਿਰਪਾ ਕਰੋ। ਤਾਂ ਮੇਰੇ ਪੰਜੇ ਪਾਤਸ਼ਾਹ ਨੇ ਫਿਰ ਬਾਰਾਂ ਮਾਹ ਉਚਾਰੇ ਤੇ ਸੁਖੈਨ ਪਾਤਸ਼ਾਹ ਵਿਚ ਤੇ ਸਤਸੰਗਤ ਨੂੰ ਬਖਸ਼ਿਸ਼ ਕੀਤੀ। ਲਓ ਪਿਆਰੀ ਸਤਸੰਗਤ, ਹੁਣ ਸੰਕ੍ਰਾਂਤ ਮਹੀਨਾ ਚੜੇਗਾ, ਆ ਕੇ ਗੁਰਦਰਬਾਰ ਚ ਮਹੀਨਾ ਸੁਣ ਲਿਆ ਕਰੋ, ਅਮਲ ਕਰਿਆ ਕਰੋ, ਸਾਰਾ ਮਹੀਨਾ ਸੁਖ ਨਾਲ ਬਤੀਤ ਹੋਵੇ। ਫਿਰ ਮਹਾਂਪੁਰਸ਼ਾਂ ਦਾ ਕਥਨ ਹੈ ਜੋ ਪੰਚਮ ਪਾਤਸ਼ਾਹ ਦੇ ਬਾਰਾਂ ਮਾਹ ਹਨ ਉਹ ਕੋਈ ਨਵੇਂ ਨਹੀਂ, ਜੋ ਮੇਰੇ ਧੰਨ ਗੁਰੂ ਨਾਨਕ ਨੇ ਬਾਰਾਂ ਮਾਹ ਉਚਾਰੇ ਹਨ ਉਹਦਾ ਉਲੱਥਾ ਹੀ ਕਰ ਦਿੱਤਾ ਹੈ। ਆਖੋ ਸ੍ਰੀ ਵਾਹਿਗੁਰੂ, ਉਹਦਾ ਉਲੱਥਾ ਹੀ ਕਰ ਦਿੱਤਾ ਹੈ ਮੇਰੇ ਪੰਜੇ ਪਾਤਸ਼ਾਹ ਨੇ ਸੁਖੈਨ ਪਾਤਸ਼ਾਹ ਵਿਚ। ਤੋ ਅੱਜ ਦੇ ਦਿਨ ਪੰਜੇ ਪਾਤਸ਼ਾਹ ਦਾ ਉਪਦੇਸ਼ ਮਾਝ ਰਾਗ ਦੇ ਵਿਚ ਕਿ ਪੋਕ ਦੁਖਾਰ ਨਾ ਬਿਆ ਪਈ ਕੰਠ ਮਿਲਿਆ, ਉਹਦੇ ਮਹੀਨੇ ਚ ਕੋਈ ਦੁੱਖ ਨਹੀਂ ਆਵੇਗਾ, ਕੋਈ ਤਕਲੀਫ਼ ਨਹੀਂ ਆਏਗੀ ਭਾਈ। ਨਾਲੇ ਧਰਮ ਦੀਆਂ ਕਿਰਤਾਂ ਕਰੋ, ਨਾਲੇ ਜਤੋ ਸਤਨਾਮ ਮੇਰੀਆਂ ਮਾਤਾਵਾਂ ਭੈਣਾਂ ਬੱਚੀਆਂ, ਨਾਲੇ ਘਰ ਦਾ ਕੰਮ ਕਾਰ ਕਰਨਾ, ਦੇਖਭਾਲ ਕਰਨੀ ਹੈ, ਨਾਲੇ ਧੰਨ ਗੁਰੂ ਨਾਨਕ ਦੇ ਸ਼ੁਕਰਾਨੇ ਕਰਦੇ ਤੇ ਜਪਣਾ ਸਤਨਾਮ ਸ੍ਰੀ। ਬਾਬਾ ਜੀ ਕਹਿੰਦੇ ਸਨ ਨਾ, ਹੱਥ ਕਾਰ ਵੱਲ ਤੇ ਦਿਲ ਦਾਤਾਰ ਵੱਲ, ਦੋਵੇਂ ਕੰਮ ਕਰਿਆ ਕਰੋ। ਸਿੱਖ ਰਾਜਾ ਵੀ ਹੈ ਜੋਗੀ, ਗੁਰੂ ਨਾਨਕ ਨੇ ਤੁਹਾਨੂੰ ਰਾਜ ਭਾਗ ਵੀ ਬਖਸ਼ਿਆ, ਇਹ ਵੀ ਸਫਲ ਹੈ ਬਾਈ। ਤੇ ਨਾਲੇ ਜੋਗ ਵੀ ਕਿਹੜਾ, ਭੋਖ ਤੁਖਾਰ ਨਾ ਪਿਆ ਤੁਸੀਂ ਕੰਠ ਮਿਲਿਆ ਹਰ ਨਾਉ, ਆਪਣੇ ਕੰਠ ਦੇ ਵਿਚ ਆਪਣੀ ਰਚਨਾ ਤੇ ਸਵਾਸ ਸਵਾਸ ਸਾਈ ਦਾ ਸਿਮਰਨ ਸਤਨਾਮ ਜੇ ਜਪਾਂਗੇ ਤਾਂ ਸਾਰਾ ਮਹੀਨਾ ਸੁਖ ਨਾਲ ਬਤੀਤ ਹੋਵੇਗਾ। ਗੁਰੂ ਦੀਆਂ ਮੇਰਾ ਮਨ ਸਦਾ ਚੜਦੀਆਂ ਕਲਾਂ ਚ ਰਹੇਗਾ, ਫਿਰ ਸਾਡਾ ਲੋਕ ਸੁਖੀ। ਪਰ ਲੋਕ ਸੁਖੇਲੇ ਨਾਨਕ ਹੱਥੋਂ ਆਪੇ ਮੇਲੇ। ਆਓ ਪਿਆਰੀ ਸਾਧ ਸੰਗਤ, ਆਪ ਸਾਰੇ ਧੰਨ ਹੋ ਜੋ ਗੁਰੂ ਨਾਲ ਜੁੜੇ ਹੋ। ਮੇਰਾ ਚਿੱਤ ਬੜਾ ਪ੍ਰਸੰਨ ਹੁੰਦਾ ਹੈ ਗੁਰੂ ਕੀ ਸੰਗਤਾਂ ਤੇ ਖਾਸ ਕਰਕੇ ਗੁਰਦੁਆਰੇ ਦੇ ਪ੍ਰਬੰਧਕ ਸਾਰੇ ਜੁੜਦੇ ਹਨ। ਆਖੋ ਸ੍ਰੀ ਵਾਹਿਗੁਰੂ, ਇਹ ਮੈਨੂੰ ਵਧੇਰੇ ਖੁਸ਼ੀ ਹੁੰਦੀ ਹੈ। ਇਹ ਤਾਂ ਆਮ ਗੁਰਦੁਆਰਿਆਂ ਚ ਕਮਜ਼ੋਰੀ ਹੈ, ਸੰਗਤ ਆ ਜਾਏਗੀ ਪ੍ਰਬੰਧਕ ਨਹੀਂ ਆਉਂਦੇ। ਆਖੋ ਸ੍ਰੀ, ਪ੍ਰਬੰਧਕ ਬਣਾਇਆ ਕਿਸ ਵਾਸਤੇ ਸਨ? ਇਸ ਵਾਸਤੇ ਬਣਾਇਆ ਸਨ ਵੀ ਗੁਰਮੁਖ ਹਨ, ਆਪ ਸਤਸੰਗੀ ਹਨ, ਆਪ ਜੁੜਨਗੇ ਸੰਗਤ ਨੂੰ ਵੀ ਜੋੜਨਗੇ। ਜਿਹੜਾ ਆਪ ਗੁਰਦੁਆਰੇ ਨਹੀਂ ਆਉਂਦਾ ਦੂਜੇ ਨੂੰ ਕਿਵੇਂ ਕਹਿ ਸਕਦਾ, ਦੂਜੇ ਨੂੰ ਕਿਵੇਂ ਪ੍ਰੇਰ ਸਕਦਾ? ਤੋ ਪ੍ਰਬੰਧਕਾਂ ਦਾ ਫਰਜ਼ ਹੀ ਹੁੰਦਾ। ਤੋ ਮੈਨੂੰ ਬੜੀ ਖੁਸ਼ੀ ਹੈ ਪਿਆਰੀ ਸਾਧ ਸੰਗਤ, ਸਾਰੇ ਗੁਰੂ ਬਾਈ ਭਾਈ ਪ੍ਰਧਾਨ ਸਾਹਿਬ ਸੈਕਟਰੀ ਸਾਹਿਬ ਸਾਰੇ ਗੁਰਮੁਖ ਨਾਲੇ ਆ ਕੇ ਕੀਰਤਨ ਸੁਣਦੇ ਹਨ ਤੇ ਨਾਲੇ ਸੇਵਾ ਕਰਦੇ ਨਾ ਖੁਸ਼ ਨਹੀਂ ਪੈਸੇ। ਇਹ ਵਕਤ ਇਹ ਧੰਨ ਗੁਰੂ ਅਰਜਨ ਸਚੇਤ ਪਾਤਸ਼ਾਹ ਦੀ ਮਿਹਰ ਹੈ ਪਿਆਰੀ ਸਾਧ ਸੰਗਤ, ਇਹ ਸਦਾ ਬੜੀ ਰਵੇ ਬਾਈ। ਗੁਰੂ ਘਰ ਚ ਆ ਕੇ ਸੇਵਾ ਹੀ ਲੈਣੀ, ਹੋਰ ਮਾਨ ਵਡਿਆਈਆਂ ਬਾਹਰੋਂ ਥੋੜੀਆਂ ਮਿਲ ਜਾਂਦੀਆਂ। ਇੱਥੇ ਤੋਂ ਸੇਵਾ ਹੈ, ਬਾਬਾ ਜੀ ਬਚਨ ਕਰਦੇ ਸਨ, ਕਰ ਸੇਵਾ ਤੇ ਖਾ ਮੇਵਾ, ਕਰ ਮਜ਼ੂਰੀ ਤੇ ਖਾ। ਇਹ ਵੱਡੀ ਦਾਤ ਹੈ, ਇਹ ਮਹਾਨ ਵੱਡੀ ਬਖਸ਼ਿਸ਼ ਹੈ। ਨਹੀਂ ਤਾਂ ਗੁਰਦੁਆਰੇ ਦੇ ਸੈਕਟਰੀ ਪ੍ਰਧਾਨ ਬਾਈ ਉਹ ਤਾਂ ਸਮਝ ਲੈਂਦੇ ਜਿਵੇਂ ਵੈਸਰਾ ਦੀ ਕੁਰਸੀ ਮਿਲ ਗਈ। ਆਖੋ ਸ੍ਰੀ, ਪਰ ਹੈ ਵੱਡੀ ਕੁਰਸੀ, ਪਰ ਏਡੀ ਵੱਡੀ ਦਾਤ ਪ੍ਰਾਪਤ ਕਰਕੇ ਸਾਧ ਸੰਗਤ ਦੇ ਆਗੂ ਬਣ ਕੇ ਤੇ ਅੰਦਰ ਨਿਮਰਤਾ ਧਾਰਨ ਕਰਨੀ ਹੈ, ਆ ਕੇ ਜੂਠੇ ਭਾਂਡੇ ਮਾਂਜੀਏ, ਆ ਕੇ ਦਰੀਆਂ ਵਿਛਾਈਏ ਭਾਈ, ਇਹ ਵੱਡੀ ਦਾਤ। ਇਹ ਬਖਸ਼ਿਸ਼ ਇੱਥੋਂ ਦੇ ਗੁਰਮੁਖਾਂ ਤੇ ਹੈ। ਮੇਰਾ ਚਿੱਤ ਬੜਾ ਪ੍ਰਸੰਨ ਹੈ, ਅਰਦਾਸ ਕਰਦਾ ਹਾਂ ਸਤਿਗੁਰ ਸੱਚੇ ਪਾਤਸ਼ਾਹ ਜੀ ਮੇਰਾ ਧੰਨ ਗੁਰੂ ਨਾਨਕ ਦਾਤਾ ਕਿਸੇ ਤਰ੍ਹਾਂ ਪ੍ਰਬੰਧਕਾਂ ਨੂੰ ਤੇ ਸਮੂਹ ਸੰਗਤਾਂ ਨੂੰ ਸੇਵਾ ਤੇ ਸਿਮਰਨ ਦੀਆਂ ਦਾਤਾਂ ਬਖਸ਼ੇ। ਆਓ ਹੁਣ ਅਖੀਰਲਾ ਚਿੰਨ ਲਗਾਈਏ, ਉਸ ਤੋਂ ਉਪਰੰਤ ਕੀਰਤਨ ਦੀ ਸਮਾਪਤੀ, ਸ਼ਾਮਾਂ ਨੂੰ ਹੁਮ ਮਾਰ ਕੇ ਜੁੜੋ ਤੇ ਉਹ ਮੰਡੀ ਵਾਲੇ ਰਾਜੇ ਵਾਲੀ ਸਾਖੀ ਲੇਖ ਨਾ ਮਿਟੀ ਹੇ ਸਕੀ। ਅਸੀਂ ਵੀ ਕਹਿੰਦੇ ਹਾਂ ਜੀ ਲੇਖ ਕਿੱਥੇ ਮਿਟਦੇ, ਪਰ ਮਿਟਦੇ ਹਨ, ਕਿਸ ਤਰ੍ਹਾਂ ਮਿਟਦੇ ਹਨ? ਬਾਣੀ ਕਹਿੰਦੀ ਹੈ ਨਾ ਮਿਟੀ, ਪਰ ਉਹ ਕਿਸ ਤਰ੍ਹਾਂ ਮਿਟਦੇ ਹਨ? ਉਹ ਸ਼ਾਮਾਂ ਨੂੰ ਬੇਨਤੀ ਕਰਾਂਗਾ। ਤੋ ਹੁਮ ਮਾ ਕੇ ਦਰਸ਼ਨ ਦਿਓ ਭਾਗਾਂ ਵਾਲਿਓ, ਗੁਰੂ ਨੇ ਮੇਹਰਾਂ ਕੀਤੀਆਂ ਬਾਬਿਆਂ ਦੀਆਂ ਬਖਸ਼ ਦੁਆਰਾ, ਬਾਬਿਆਂ ਦੀਆਂ ਮਹਾਨ ਬਖਸ਼ਿਸ਼ਾਂ ਤੇ ਮੇਹਰਾਂ ਦਾ ਸਦਕਾ ਸੇਵਕ ਕਿੱਥੋਂ ਇਤਨੀ ਦੂਰੋਂ ਤੁਹਾਡੇ ਦਰਸ਼ਨ ਕਰਨ ਵਾਸਤੇ, ਕੀਰਤਨ ਸੁਣਾਉਣ ਵਾਸਤੇ ਨਹੀਂ, ਤੁਹਾਡੇ ਦਰਸ਼ਨ ਕਰਨ ਵਾਸਤੇ ਆਇਆ ਹੈ। ਤੇ ਗੁਰੂ ਨੇ ਤੁਹਾਨੂੰ ਕੀਰਤਨ ਦੀ ਦਾਤ ਬਖਸ਼ੀ ਹੈ, ਆਪ ਵੀ ਜੁੜੋ, ਆਪਣੇ ਮਿੱਤਰਾਂ ਦੋਸਤਾਂ ਨੂੰ ਵੀ ਸਤਸੰਗ ਵਿੱਚ ਲਿਆ ਕੇ ਜੋੜ ਕੇ ਵਾਹਿਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੋ। ਅਖੀਰ ਲਕਸ਼ਮੀ ਲਗਾ ਕੇ ਕੀਰਤਨ ਦੀ ਸਮਾਪਤੀ, ਪੁਰਤੁਖ ਦੀ ਖਿਮਾ, ਪਿਆਰ ਨਾਲ ਸਾਰੇ ਫਤਿਹ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ।

0: ਗੁਰਮਤ ਪਾਰ ਥੋੜਾ ਬੋਲਣ ਥੋੜਾ ਬੋਲਣ ਸੰਤਨ ਸਿਉਂ ਬੋਲੇ ਉਪਕਾਰੀ ਸੰਤਨ ਸਿਉਂ ਬੋਲੇ ਉਪਕਾਰੀ ਮੂਰਖ ਸਿਉਂ ਬੋਲੇ ਚਖਮਾਰੀ ਬਾਬਾ ਬੋਲਣਾ ਕਿਆ ਕਹੀਏ ਬਾਬਾ।
1: You are listening to SeekNet Radio, broadcasting live Gurbani Kirtan 24 hours.

ਕਹਿੰਦਾ ਮੈਂ ਪੜਿਆ ਲਿਖਿਆ ਹਾਂ, ਮੈਨੂੰ ਮਤ ਦੇਣ ਦੀ ਕੋਈ ਲੋੜ ਨਹੀਂ, ਜੋ ਕੁਛ ਕਰਦਾ ਮੈਂ ਸੋਚ ਸਮਝ ਕੇ ਕਰ ਰਿਹਾ, ਇਹ ਮੇਰਾ ਆਪਣਾ ਨਿੱਜੀ ਮਾਮਲਾ ਹੈ, ਮੈਂ ਪੜਿਆ ਲਿਖਿਆ ਹਾਂ। ਭਾਈ ਸਾਹਿਬ ਕਹਿੰਦੇ ਨੇ ਤੂੰ ਸਵਾਹ ਪੜਿਆ, ਤੂੰ ਕਦੀ ਗੁਰੂ ਪੜ੍ਹ ਕੇ ਹੀ ਨਹੀਂ ਵੇਖਿਆ, ਇਸ ਸਾਗਰ ਨੂੰ ਢੂੰਡ ਕੇ ਨਹੀਂ ਵੇਖਿਆ। ਹਾਂ ਛੱਪੜਾ ਦੀ ਤੂੰ ਜ਼ਰੂਰ ਨਾਤਾ ਹੈ, ਗੰਦਗੀ ਵਿਚ ਜ਼ਰੂਰ ਨਾਤਾ ਹੈ, ਉਹ ਪੜ੍ਹਾਈਆਂ ਜਿਹੜੀਆਂ ਨੇ ਲੱਭ ਲੋਭ ਵਧਾਉਂਦੀਆਂ ਨੇ। ਭਾਈ ਸਾਹਿਬ ਕਹਿੰਦੇ ਨੇ ਕਦੀ ਖਜ਼ਾਨਾ ਖੋਲ ਕੇ ਵੇਖ, ਜੋ ਸਮੁੰਦਰ ਵਿਚੋਂ ਖਜ਼ਾਨਾ ਮਿਲੇਗਾ ਹੋਰ ਕਿਸੇ ਪਾਸਿਓਂ ਨਹੀਂ, ਜੋ ਰੋਸ਼ਨੀ ਸੂਰਜ ਦੀ ਹੈ ਦੀਵੇ ਦੀ ਨਹੀਂ।

ਦੁਰਲਭ ਜਨਮ ਚਿਰੰਕਾਲ ਪਾਇਓ ਜਾਤਿਓ ਕੌਡੀ ਬਦਲਾ ਕਾਥੂਰੀ ਕੋ ਗਾਹਕ ਆਇਓ ਲਾਦਿਓ ਕਲ ਬਿਰਖ ਜਿਵਾ ਆਇਓ ਲਾਭ ਲੱਭਣ ਕੇ ਤਾਈ ਆਇਓ ਲਾਭ ਲੱਭਣ ਕੇ ਤਾਈ ਮੋਹਨ ਠਗੌਰੀ ਸਿਉਂ ਪੁਰਜ ਪਹਾੜ ਮੋਹਨ ਠਗੌਰੀ ਸਿਉਂ

ਦੇ ਰੋਜ਼ ਨਾ ਤੀਜੇ ਦਾਤੀ ਕੀਤੇ ਪੁੰਨ ਕੋਈ ਕਰੇ ਮੈਂ ਪੁੰਨ ਕਰਕੇ ਗੁਰੂ ਨੂੰ ਮਨਾ ਲਵਾਂਗਾ ਨਾ ਬੀਜੇ ਬਾਹਰ ਬੈਠਿਆ ਸੁਣ ਨਾ ਬੀਜੇ ਰੂਪੀ ਮਾਲੀ ਰੰਗ ਨਾ ਬੀਜੇ ਤੀਰਥ ਪਵੀਏ ਨੰਗ ਨਾ ਬੀਜੇ ਪੇੜ ਮਰੇ ਭਿੜ ਸੂਰ ਕੋਈ ਬੜਾ ਸੁਰਮਾ ਹੋਏ ਆਪਣੇ ਆਪ ਨੂੰ ਖਤਮ ਕਰ ਦੇਵੇ ਰਣ ਵਿੱਚ ਰੱਬ ਨੀ ਬੀਜਦਾ ਨਾ ਬੀਜੇ ਕੇਤੇ ਹੋਵੇ ਧੂੜ ਕੋਈ ਆਪਣੇ ਆਪ ਨੂੰ ਧੂੜ ਵੀ ਬਣਾ ਲਵੇ ਪਰ ਅਖੀਰ ਵਿੱਚ ਗੁਰੂ ਪਾਤਸ਼ਾਹ ਗੁਰੂ ਰਾਮਦਾਸ ਮਹਾਰਾਜ ਸਾਰੰਗ ਦੀ ਵਾਰ ਵਿੱਚ ਕਹਿੰਦੇ ਹਨ ਲੇਖਾ ਲਿਖੀਏ ਮਨ ਕੇ ਪਾਏ ਜੇ ਤੇਰਾ ਮਨ ਹੀ ਨਹੀਂ ਹੋਇਆ ਜੇ ਮਨ ਵਿੱਚ ਦੂਈ ਹੈ ਤੇ ਫਿਰ ਕੀ ਕੀਤਾ ਗੁਰੂ ਭਿੱਜ ਜਾਂਦਾ ਹੈ ਲੇਖਾ ਲਿਖੀਏ ਮਨ ਕੇ ਪਾਏ ਨਾਨਕ ਭਿੱਜੇ ਸਾਚੇ ਨਾਨਕ ਇਸੇ ਲਈ ਭਾਈ ਆਪਣੇ ਮਨ ਨੂੰ ਗੁਰੂ ਦੇ ਚਰਣਾਂ ਵਿੱਚ ਜਦੋਂ ਵੀ ਲਿਆਓ ਸਭ ਕੁਝ ਬਾਹਰ ਛੱਡ ਕੇ ਆਓ ਔਰ ਆ ਕੇ ਕੀ ਕਵੋ ਮੇਰਾ ਮੁਜਮੇ ਕਿਛ ਨਹੀਂ ਗੁਰੂ ਨਾਨਕ ਦੇ ਬਖਸ਼ਣਿਆ ਕੋਈ ਟਾਈਮ ਨਹੀਂ ਜੇ ਲੱਗਣਾ ਜਿਹੜਾ ਆਪ ਛੋੜ ਬੇਨਤੀ ਕਰੇ ਜਿਹੜਾ ਆਪਣਾ ਆਪ ਛੱਡ ਦੇਵੇ ਆਪਣੀ ਹੰਕਾਰ ਕਮੰਡ ਛੱਡ ਕੇ ਆਖੇ ਕੀ ਆਖੇ ਤੁਸੀਂ ਵੀ ਆਖੋ ਕੀਰਤਨ ਦੀ ਸਮਾਪਤੀ ਕਰੋ।

ਦਾਸ ਪਾਤਸ਼ਾਹ ਨੇ ਕਿੱਡੀ ਅੱਛੀ ਆਪ ਬਸੰਤ ਜਗਤ ਸਭ ਵਾੜੀ। ਉਹ ਪਰਮਾਤਮਾ ਉਹ ਗੁਰੂ ਆਪ ਬਸੰਤ ਹੈ, ਜਿੱਥੇ ਗੁਰੂ ਚਲਾ ਜਾਵੇ ਪੜੋ ਖਾਂ ਸਾਰੇ। ਜਿੱਥੇ ਜਾਏ ਬਹੇ ਮੇਰਾ ਸਤਿਗੁਰੂ ਸੋ ਥਾਨ ਸੁਹਾਵਾ ਰਾਮ ਰਾਜ। ਜਿਵੇਂ ਜੁਆਰੀ ਦਾ ਜੂਏ ਵਿੱਚ ਮਨ ਲੱਗਦਾ, ਅਮਲੀ ਦਾ ਅਮਲ ਵਿੱਚ ਮਨ ਲੱਗਦਾ, ਉਵੇਂ ਗੁਰੂ ਕੇ ਸਿੱਖ ਦਾ ਮਨ ਗੁਰੂ ਕੀ ਸੰਗਤ ਵਿੱਚ ਲੱਗਦਾ ਹੈ। ਮਹਾਨ ਬਖਸ਼ਿਸ਼ ਹੋਈ ਹੈ ਸਾਧ ਸੰਗਤ ਜੀਓ, ਆਪ ਜੀ ਨੇ ਜੋ ਇਹ ਕੀਰਤਨ ਕੀਤਾ ਹੈ ਤੇ ਸੁਣਿਆ ਹੈ, ਆਓ ਅਖੀਰਲੀਆਂ ਤੁਕਾਂ ਕਹੀਏ। ਉਸ ਤੋਂ ਬਾਅਦ ਹਰ ਹਰ ਨਾਮ ਜਪੇ ਦਿਨ ਰਾਤੀ, ਗੁਰਮੁਖ ਹੋਮੇ ਕੱਢੇ ਧੋਏ, ਸਤਿਗੁਰੂ ਬਾਣੀ ਸ਼ਬਦ ਸੁਹਾਏ, ਇਹ ਜਗ ਭਰਿਆ ਸਤਿਗੁਰੂ ਭਾਏ, ਫਲ ਫੁੱਲ ਲਾਗੇ ਜਾਂ ਆਪ ਲਾਏ, ਮੂਲ ਲਗੇ ਤਾਂ ਸਤਿਗੁਰੂ ਭਾਏ, ਆਪ ਬਸੰਤ ਜਗਤ ਸਭ ਵਾੜੀ। ਆਓ ਸਾਰੇ ਕਹੀਏ।

ਜਿਉਏ ਤਾਲ 15 ਮਾਤਰ ਹਨ। ਪੰਜੂਤੀ ਏ 15, ਇਹ ਪੰਜ ਪੰਜ ਦੀ ਵੰਡ ਹੈ ਤੇ ਤਿੰਨ ਤਿੰਨ ਦਾ ਹਿਸਾਬ ਹੈ। ਸੋ ਗੁਰੂ ਕਿਰਪਾ ਕਰੇ, ਸਾਧ ਸੰਗਤ ਸਾਡੀ ਅਰਦਾਸ ਹੈ ਗੁਰੂ ਦੇ ਚਰਣਾ ਵਿਚ, ਇਹੋ ਜੇ ਗੁਰਮੁਖ ਪਿਆਰੇ ਗੁਰੂ ਕੇ ਸਿੱਖ ਗੁਰੂ ਕੇ ਲਾਲ, ਜਿਹੜੇ ਗੁਰੂ ਪੰਚਮ ਪਾਤਸ਼ਾਹ ਦੀ ਮਰਿਆਦਾ ਨੂੰ ਕਾਇਮ ਕੀਤਾ ਹੋਇਆ ਹੈ, ਮੈਂ ਵਧਾਈ ਦੇਣਾ ਚਾਹੁੰਦਾ ਸਾਹਿਬ ਤੇ ਉਹਨਾਂ ਦੇ ਪਰਿਵਾਰ ਨੂੰ, ਉਹਨਾਂ ਦੇ ਸਬੰਧੀਆਂ ਨੂੰ ਔਰ ਗੁਰਮੁਖ ਪਿਆਰਿਆਂ ਨੂੰ ਜਿਨ੍ਹਾਂ ਨੇ ਅਡੰਬਰ ਕੀਤਾ ਹੈ। ਔਰ ਸਾਧ ਸੰਗਤ ਲੋੜ ਹੈ ਸਾਡੀ ਕੌਮ ਨੂੰ ਇਹੋ ਜੇ ਗੁਰਸਿੱਖਾਂ ਦੀ, ਜੋ ਕੀਰਤਨ ਦੀ ਮਰਿਆਦਾ ਨੂੰ ਮੁੱਖ ਰੱਖਦਿਆਂ ਹੋਇਆਂ ਕੀਰਤਨ ਸਰਵਣ ਕਰਦੇ ਹਨ। ਮੈਂ ਆਪ ਜੀ ਨੂੰ ਬਹੁਤ ਬਹੁਤ ਇਸ ਦੀ ਵਧਾਈ ਦੇਣਾ ਹਾਂ। ਆਓ ਅਖੀਰ

ਜੋ ਕੋਈ ਉਹਦੇ ਕੋਲ ਆ ਗਿਆ ਹੈ ਉਹਦੀ ਜੁੱਤੀ ਨਹੀਂ ਗੰਢੀ ਉਹਦੀ ਟੁੱਟੀ ਵੀ ਗੰਢ ਦਿੱਤੀ ਹੈ। ਪਰਮੇਸ਼ਰ ਦਾ ਭਗਤ ਸੀ ਸਾਧ ਸੰਗਤ, ਦੁਨੀਆਂ ਕਹਿੰਦੀ ਸੀ

ਬੱਚਿਆਂ ਨੂੰ ਸਿੱਖੀ ਦੇ ਰਾਹ ਤੇ ਲਾਇਆ। ਸਾਰੀ ਦਿਹਾੜੀ ਬੱਚਿਆਂ ਦੇ ਟੋਟੇ ਕੀਤੇ ਗਏ ਨੇ। ਸਤ ਸੰਗਤ ਜੀ, ਉਹ ਸਵਾ ਮਣ ਪੀਸ ਨੇ ਸ਼ਾਮ ਨੂੰ ਦੇ ਦਿੱਤਾ ਹੈ। ਇੱਥੇ ਆ ਗਿਆ ਬਾਹਰ ਚੌਂਕੀਦਾਰ ਖਲੋਤਾ ਹੈ, ਬੀਬੀ ਅੰਦਰ ਪੋ ਸਵਾ ਮਣ ਪੀਠਣ ਪੀਠ ਕੇ ਨਾ ਕਹਿੰਦੀ ਇਹ ਸੁਣ ਵੱਡਾ ਆਖੇ ਸਭ ਕੋਏ ਕੇਵੜ ਵੱਡਾ ਡੀਠਾ ਹੋਏ ਕੀਮਤ ਪਾਏ ਨਾ ਕਹਿਆ ਜਾਏ ਕਹਿਣੇ ਵਾਲੇ ਤੇਰੇ ਰਹਿ ਸਮਾਏ। ਪਾਠ ਸ਼ੁਰੂ ਹੈ, ਪਾਠ ਦੀ ਸਮਾਪਤੀ ਹੋਈ ਏ, ਅਰਦਾਸ ਹੋ ਰਹੀ ਹੈ। ਸਾਹਿਬ ਜੀ ਤੁਹਾਡੇ ਹੁਕਮ ਅੰਦਰ ਚਾਰ ਪੈਰ ਦਿਨ ਸੁੱਖ ਨਾਲ ਬਤੀਤ ਹੋ ਗਏ, ਸਿਪਾਹੀ ਦੀਆਂ ਚੀਖਾਂ ਨਿਕਲ ਗਈਆਂ, ਨੀ ਧੀਏ ਨੀ ਭੈਣੇ ਨੀ ਬੱਚੀਏ ਸਾਰੀ ਦਿਹਾੜੀ ਤੇਰੇ ਨਾਲ ਇੰਨੇ ਪਾਪ ਹੋਏ ਨੇ, ਇਹ ਕੀ ਪਈ ਆਖਣੀ? ਆਖਿਆ ਬਾਬਾ ਅਰਦਾਸ ਕਰਨੀ ਆ। ਠਹਿਰ ਜਾ ਪੁੱਤਰ, ਦੱਸ ਤੇ ਸਹੀ ਤੁਸੀਂ ਕਿੰਨਾ ਦੇ ਸਿੱਖ ਹੋ? ਆਖਿਆ ਬਾਬਾ ਮੈਂ ਦੱਸਾਂਗੀ, ਦੀਵਾਨ ਦੀ ਅਰਦਾਸ ਦੀ ਸਮਾਪਤੀ ਹੋਈ ਏ ਤੇ ਆਖਿਆ ਬਾਬਾ ਅਸੀਂ ਕਲਗੀਧਰ ਪਾਤਸ਼ਾਹ ਦੇ ਸਿੱਖ ਹਾਂ, ਅਸੀਂ ਭਲਾ ਮੰਗਣ ਵਾਲੇ ਆ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ, ਹੁਕਮ ਵਿਚ ਰਹਿਣਾ ਸਾਡੇ ਵਿਰਸੇ ਵਿਚ ਆਇਆ ਹੈ, ਅਸੀਂ ਭਾਣਾ ਮੰਨਣ ਵਾਲੇ ਆ ਤੇ ਜਿਨ੍ਹਾਂ ਦੀਆਂ ਮਾਵਾਂ ਹੀ ਸਿੱਖ ਨਹੀਂ ਉਹਨਾਂ ਦੇ ਬੱਚੇ ਸਿੱਖ ਨਹੀਂ ਹੋ ਸਕਦੇ। ਸਾਧ ਸੰਗਤ ਜਰਾ ਧਿਆਨ ਦੇਣਾ, ਫਰੀਦ ਦੀ ਮਾਂ ਸਿੱਖ ਸੀ, ਫਰੀਦ ਨੂੰ ਉਹਨੇ ਸਿੱਖ ਬਣਾ ਦਿੱਤਾ, ਏਡਾ ਬੰਦਗੀ ਵਾਲਾ ਬਣਾ ਦਿੱਤਾ ਕਿ ਉਹਨਾਂ ਨੂੰ ਨਮਸਕਾਰ ਹੁੰਦੇ ਨੇ। ਆਪਣੀ ਬਾਣੀ ਵਿੱਚ ਬਾਬਾ ਜੀ ਕਹਿੰਦੇ ਨੇ

ਖਾਲਸਾ ਮੇਰੋ ਮਿੱਤਰ ਸਿਖਾਈ, ਖਾਲਸਾ ਮਾਤ ਪਿਤਾ ਸੁਖਦਾਈ, ਇਨਹੀ ਕੀ ਕਿਰਪਾ ਕੇ ਸਜੇ ਗਮ ਹੈ, ਖਾਲਸਾ ਮੇਰੋ ਮਿੱਤਰ ਸਿਖਾਈ। ਖਾਲਸਾ ਮਾਤ ਪਿਤਾ ਸੁਖਦਾਈ, ਖਾਲਸਾ ਮੇਰੀ ਸੋਭਾ ਸ਼ੀਲਾ, ਖਾਲਸਾ ਬੰਦ ਸਖਾ ਸਦ ਡੀਲਾ, ਖਾਲਸਾ ਮੇਰੀ ਜਾਤ ਅਰ ਪਤ, ਖਾਲਸਾ ਮੇਰੀ ਜਾਤ ਅਰ ਪਤ, ਖਾਲਸਾ ਸੋ ਮਾਂ ਕੋ ਉਤਪਤ।

ਸੱਜਣ ਪਰਿਵਾਰ ਆ, ਬਹੁਤ ਚੰਗਾ ਪਰਿਵਾਰ, ਸੱਜਣ ਪਰਿਵਾਰ। ਖਾਲਸਾ ਮੇਰੋ ਕਰਤ ਉਦਾਰ, ਖਾਲਸਾ ਮੇਰੀ ਪਿੰਡ ਪਰਾਨ, ਖਾਲਸਾ ਮੇਰੀ ਜੀ ਜਾਨ ਕੀ ਜਾਨ, ਖਾਲਸਾ ਮੇਰੀ ਹਾਂ ਮਾਨ ਮਹਿਤ ਮੇਰੋ ਖਾਲਸਾ ਸਹੀ, ਖਾਲਸਾ ਮੇਰੋ ਸਵਾਰਥ ਸਹੀ। ਆ ਖਾਲਸਾ ਮੇਰੋ ਸਵਾਰਥ ਸਹੀ।

ਖਾਲਸਾ ਮੇਰਿਓ ਤੇ ਅਰਸਾ ਖਾਲਸਾ ਮੇਰੋ ਖਾਲਸਾ ਮੇਰੋ ਧਰਮ ਅਰ ਕਰਮ ਖਾਲਸਾ ਮੇਰੋ ਭੇਦ ਨਿਜ ਮਰਮ।

ਕਿ ਮੈਂ ਝੂਠ ਨਹੀਂ ਕਹਿ ਰਿਹਾ, ਇੱਕ ਜ਼ਰਾ ਪਰ ਵੀ, ਇੱਕ ਛਿਣ ਪਰ ਵੀ ਇਹਦੇ ਵਿੱਚ ਮੈਂ ਝੂਠ ਨਹੀਂ ਕਹਿ ਰਿਹਾ। ਸੌਂ ਖਾ ਕੇ ਕਹਿਣਾ ਯਾ ਮੈਂ ਰੰਚ ਨਾ ਮਿਥਿਆ ਪਾਖੀ ਪਾਰ।

ਸਾਰੇ ਸਰੀਰ ਦੇ ਵਾਲ ਜੀਭਾ ਬਣ ਜਾਣ। ਰੋਮ ਰੋਮ ਜੇ ਰਸਨਾ ਪਾਉ ਤਦ ਪੁਖਾਲਸਾ ਜਸ ਤੈ ਗਾਉ, ਤਦ ਪੁਖਾਲਸਾ ਜਸ ਤੈ ਗਾਉ, ਹੋ ਖਾਲਸੇ ਕਾ ਖਾਲਸਾ ਮੇਰੋ, ਓਤ ਪੋਤ ਸਾਗਰ ਬੰਦੇਰੋ। ਖਾਲਸਾ ਅਕਾਲ ਪੁਰਖ ਕੀ ਫੌਜ, ਪ੍ਰਗਟਿਓ ਖਾਲਸਾ ਪਰਮਾਤਮ ਕੀ ਮੋਜ,

ਉਸ ਵਾਹਿਗੁਰੂ ਦੀ ਭਗਤੀ ਕਰਦਿਆਂ ਕੋਈ ਨਿੰਦਾ ਕਰਦੇ ਉਹਦੇ ਨਾਲ ਝਗੜਾ ਨਾ ਕਰੋ। ਬਲਕਿ ਭਗਤ ਜੀ ਕਹਿੰਦੇ ਨੇ ਇਸ ਰਸਨਾ ਦੇ ਨਾਲ ਉਸ ਅੰਮ੍ਰਿਤ ਰੂਪੀ ਨਾਮ ਪੀ ਜਾਓ, ਕਿਸੇ ਨਾਲ ਝਗੜਾ ਨਾ ਕਰੋ, ਵਾਦ ਵਿਵਾਦ ਨਾ ਕਰੋ।

ਹੁਣ ਮੈਂ ਪਰਮਾਤਮਾ ਦੇ ਪਿੱਛੇ ਇੰਜ ਲੱਗ ਪਈ ਆ ਜਿਵੇਂ ਕੋਈ ਢੋਲ ਵਜਾ ਕੇ ਨਿਸ਼ਾਨ ਲੈ ਕੇ ਉਸਦੇ ਮਗਰ ਪੈਂਦੇ। ਇਸੇ ਤਰ੍ਹਾਂ ਮੈਂ ਉਸ ਨਿਰੰਕਾਰ ਦੇ ਪਿੱਛੇ ਹੁਣ ਉਹਦੇ ਨਾਲ ਮਿਲ ਪਈ ਆ। ਮਿਲੋ ਗੋਪਾਲ ਨਿਸ਼ਾਨ ਬਜਾਈ। ਮੈਂ ਦੁਨੀਆਂ ਦੀ ਉਸਤਤ ਨਿੰਦਾ ਤੋਂ ਉੱਠ ਕੇ ਦੁਨੀਆਂ ਦੀ ਪਰਵਾਹ ਨਾ ਕਰਦੀ ਹੋਈ ਉਸਦੇ ਮਗਰ ਲੱਗ ਪਈ ਆ। ਹੁਣ ਮੈਨੂੰ ਉਹ ਦਾਤਾ ਮਿਲ ਪਿਆ, ਮੈਨੂੰ ਕਿਸੇ ਦੀ ਪਰਵਾਹ ਨਹੀਂ। ਭਗਤ ਜੀ ਕਹਿੰਦੇ ਨੇ

समाधि लगा के बैठी है। अमृत वेला है, सारी कुदरत विस्मादता

संत जना मेरे राम। नदी दे पानी नू आराम नहीं आउंदा क्योंकि दे अंदर शौ सागर दे मिलन दा तरल है, क्योंकि पानी शौ सागर तो ही विछड़िया। हुकम विच बदलां दा रूप तार के वसिया फिर ठहरिया नहीं, एदे अंदर तड़प है, पत्थरां दियां चोटां सहारदा, जंगलां विचों लंघदा, फलां नूं चीरदा, भज्जा जांदा। एदा निशाना शौ सागर। इसे तरह प्यार वालियां रूहां प्यारे दे रस्ते ते तुरदी है, जेड़ा तुरे ही नहीं है वो पहुंचेगा। तुरन वाले नु आस कदे ना कदे तो पहुंच, इस जन्म नहीं तो अगले जन्म ही से, पर आस तो मन विच दर्शना दी प्यास तो, प्यास बुझ जाए मुबारक है, जे अंदर प्यास लगी है तो धन गुरु अर्जन देव पातशाह जी उस प्यार वाली रूह तो भी कुर्बान जाते, जिस जन को प्रभ दर्श प्यासा नानक ताके बल बल जुड़े है मालिक दी आराधना। सूरज ने अख खोली उठे और नदी दे कंडे कंडे तुरिया जाने, चादर दी बुकल मारी साई दे सिमरन ते बाणी दिया तुकां पढ़दे, अचानक ही सामने तकिया कोई इंसान दूरों भज के आउंदा है, पर नदी दे किनारे ते आके खड़ो जा। एक वेरी दूजी वेरी भी भज के आए, तीजी वेरी जिस वेले भज के आया ये कुछ करना चाहता सी, सोने हाथ ने इसकी बर्फ है ते प्यार नाल पूछे है, क्यों भाई की करन लगा है, तक कोई सुंदर मूर्ति है जिसके चेहरे ते बड़ा नूर है, अखां च मस्ती क्योंकि अमृत वेले जागण वाला गुरु की बाणी पढ़न वाला गुरसिख जड़ा है उसके चेहरे ते कोई अदम्य खेड़ा। अयाश इंसान पाप करन वाला उसके चेहरे ते कदे भी ये वस्तु नहीं आ। अमीर दा तन बैंकां च पिया है उहदा मत्था चमकदा, पर झूठा तन है जिन्हां गुरसिखां ने सच दा वणज कीता है, नाम रूपी तन कठा कीता है, उहनां दे मस्तक ते भी चमक हुंदी। पाणी च लिखिया जे को तन धरती विच दबे तां मत्थे चमकदे, बाणी पढ़न वाले दे मस्तक तो ही जापदा कि ए लगन वाला की करन लगा है, इन्हें क्या मैनू छड़ दो, मैं इस दुनिया तो तंग आके तंग आके की करन लगा है,
ਕਹਿਣ ਲੱਗਾ ਮੈਂ ਛਾਲ ਮਾਰ ਕੇ ਨਦੀ ਵਿਚ ਮਰਨਾ ਚਾਹੁੰਦਾ। ਸੋਹਣੀ ਸੂਰਤ ਮੁਸਕੁਰਾ ਕੇ ਇਸ ਤਰ੍ਹਾਂ ਦਾ ਮਰਨਾ ਇਹ ਠੀਕ ਨਹੀਂ। ਇਸ ਤਰ੍ਹਾਂ ਦਾ ਮਰਨਾ ਇਹਨੂੰ ਆਤਮਘਾਤ ਕਹਿੰਦੇ। ਇਹ ਜੋ ਆਤਮਘਾਤੀ ਹੈ, ਬਾਣੀ ਚ ਲਿਖਿਆ ਆਤਮਘਾਤੀ ਜਗਤ ਕਸਾਈ, ਜਿਸਨੇ ਆਪਣੀ ਆਤਮਾ ਦਾ ਘਾਤ ਕੀਤਾ। ਇਸ ਤਰ੍ਹਾਂ ਦਾ ਮਰਨਾ ਠੀਕ ਨਹੀਂ। ਕਿਉਂ ਮਰਨਾ ਹੈ? ਮੈਂ ਬੜਾ ਦੁਖੀ, ਮੈਂ ਦੁਨੀਆਂ ਤੋਂ ਤੰਗ ਆ ਗਿਆ। ਕਾਰਨ ਜੀ, ਮੈਂ ਕਦੇ ਮਾਇਆ ਧਾਰੀ ਸਾਂ, ਮੇਰੇ ਕਾਰੋਬਾਰ ਚੱਲਦੇ ਸਨ, ਫਰਮਾਂ ਚੱਲਦੀਆਂ ਸਨ, ਦੇਸਾਂ ਵਿਦੇਸਾਂ ਵਿੱਚ ਮੇਰਾ ਕਾਰ ਵਿਹਾਰ, ਸਾਰੇ ਸ਼ਹਿਰ ਵਿੱਚ ਇਤਨੇ ਤੱਕ ਮੇਰੀ ਕੋਠੀ ਦੇ ਦਰਵਾਜ਼ੇ ਅੱਗੇ ਦਰਬਾਨ ਹਰ ਵੇਲੇ ਖੜੋਤਾ ਰਹਿੰਦਾ। ਮੇਰਾ ਹੁਕਮ ਸੀ ਕਿ ਕੋਈ ਮੰਗਤਾ ਵਿਆਗਤ ਮਹਾਂਪੁਰਸ਼ ਮੇਰੇ ਦਰਵਾਜ਼ੇ ਤੇ ਨਾ ਆਏ। ਜੇ ਗਲਤੀ ਨਾਲ ਆ ਵੀ ਜਾਏ ਤਾਂ ਦਰਬਾਰ ਨੂੰ ਹੁਕਮ ਸੀ ਉਹਨੂੰ ਅੱਗੇ ਤੋਰ ਦੇਣਾ ਹੈ, ਉਹਨੂੰ ਦੇਣਾ ਕੁਛ। ਇਸੇ ਤਰ੍ਹਾਂ ਹੁੰਦਾ। ਪਰ ਇੱਕ ਦਿਨ ਕੋਈ ਸਾਈਂ ਦਾ ਪਿਆਰਾ ਮਹਾਂਪੁਰਸ਼ ਆ ਗਿਆ। ਉਸਨੇ ਆ ਕੇ ਸਦਾ ਕੀਤੀ, ਰੱਬ ਦੀਆਂ ਦਾਤਾਂ ਪ੍ਰਾਪਤ ਕਰਨ ਵਾਲਿਓ, ਰੱਬ ਦੇ ਨਾਂ ਤੇ ਕੁਛ ਦਿਓ। ਭੁੱਖ ਲੱਗੀ ਹੈ, ਭੁੱਖ ਬੜੀ ਬਲਵਾਨ ਹੈ। ਫਰੀਦ ਨੇ ਲਿਖਿਆ, ਮੌਤੋਂ ਭੁੱਖ ਬੁਰੀ, ਰਾਤੀ ਖਾ ਦਿਨੇ ਫੇਰ ਖੜੀ, ਭੁੱਖਾ ਇਨਸਾਨ ਕਈ ਤਰ੍ਹਾਂ ਦੀਆਂ ਗਲਤੀਆਂ ਕਰ ਜਾਂਦਾ ਹੈ, ਪਾਪ ਕਰਦਾ ਹੈ। ਭੁੱਖ ਮਹਾਂਪੁਰਸ਼ ਕਿਸੇ ਪਿਆਰ ਚ ਆ ਕੇ ਸਦਾ ਦਿੱਤੀ। ਸਰਬਾਨ ਨੇ ਕਿਹਾ, ਅੱਗੇ ਜਾਓ, ਇਥੋਂ ਕੁਛ ਨੀ ਮਿਲੇਗਾ। ਪਰ ਮਹਾਂਪੁਰਸ਼ ਹੱਸ ਪਿਆ, ਕਹਿਣ ਲੱਗੇ, ਕਿਉਂ ਨੀ ਮਿਲੇਗਾ? ਜੇ ਤਾਂ ਇੱਥੇ ਕੁਛ ਨਾ ਹੋਵੇ ਤਾਂ ਕੁਛ ਨੀ ਮਿਲੇਗਾ, ਤੇ ਜੇ ਮੇਰੇ ਸਾਈਂ ਨੇ ਸਭ ਕੁਛ ਦਿੱਤਾ ਹੈ ਤਾਂ ਸਾਈਂ ਦੇ ਨਾਂ ਤੇ ਮੰਗਦਾ ਕੁਛ ਦੇ। ਦਰਬਾਨ ਨੇ ਫਿਰ ਉਸਨੂੰ ਕਿਹਾ, ਭਾਈ ਇਹ ਠੀਕ ਹੈ, ਮਹੱਲ ਹੈ, ਅੰਦਰ ਬੇਅੰਤ ਪਦਾਰਥ ਹੈ, ਪਰ ਸਾਡੇ ਸੇਠ ਦਾ ਹੁਕਮ ਨਹੀਂ ਹੈ ਕਿਸੇ ਨੂੰ ਕੁਛ ਦੇਣ ਦਾ, ਇਸ ਵਾਸਤੇ ਚਲਾ ਜਾ। ਮਹਾਂਪੁਰਸ਼, ਮੈਂ ਨਹੀਂ ਜਾਵਾਂਗਾ। ਮਹਾਂਪੁਰਸ਼ ਪਿਆਰੀ ਸਾਧ ਸੰਗਤ, ਤੂੰ ਜਾਵਾਂ ਏਡੇ ਵਸਦੇ ਰਸਤੇ ਘਰ ਤੋਂ ਖਾਲੀ? ਦਰਬਾਰ ਨੇ ਫਿਰ ਵੀ ਸਮਝਾਇਆ, ਮਹਾਂਪੁਰਸ਼ ਨਹੀਂ ਗਏ, ਆਖਿਰਕਾਰ ਮੈਂ ਅੰਦਰੋਂ ਬਾਹਰ ਆ ਗਿਆ। ਤੱਕਿਆ ਦਰਬਾਰ ਨੂੰ, ਪੁੱਛਿਆ, ਦਰਬਾਰ ਇਹ ਕਿਉਂ ਖੜੋਤਾ ਹੈ? ਸੇਠ ਜੀ ਬੜਾ ਇਹਨੂੰ ਕਿਹਾ ਹੈ, ਜਾਂਦਾ ਨਹੀਂ, ਚਲਾ ਜਾ। ਮਹਾਂਪੁਰਸ਼ ਹੱਸ ਪੈ, ਕਹਿਣ ਲੱਗੇ, ਨਹੀਂ ਜਾਂਦਾ, ਕੁਛ ਲੈ ਕੇ। ਮੈਨੂੰ ਕਰੋਧ ਹੈ। ਸਾਹਿਬਾਂ ਨੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਅੰਦਰ ਆਪ ਰੋਜ਼ ਪੜ੍ਹਦੇ, ਗੁਣ ਗਾਵਤ ਤੇਰੀ ਉੱਤਰ ਸੰਭੈਲ, ਜੋ ਜੋ ਸਾਹਿਬ ਦੇ ਗੁਣ ਗਾਓਗੇ ਤੇ ਉਹ ਤੋਂ ਮਨ ਨਿਮਰਤਾ ਵਿੱਚ ਆਏਗਾ। ਮਨ ਦੇ ਅੰਦਰ ਗਰੀਬੀ, ਗਰੀਬੀ ਦਾ ਇਹ ਨੀ ਮਤਲਬ ਮੈਲੇ ਕੱਪੜੇ ਪਾਉਣੇ ਜਾਂ ਨਿਰਧਨ ਹੋਣਾ, ਇਹਨੂੰ ਤਾਂ ਦਲਿੱਦਰ ਕੇ। ਗਰੀਬੀ ਦਾ ਮਤਲਬ ਹੈ ਨਿਮਰਤਾ। ਕਰ ਕਿਰਪਾ ਜਿਸ ਕੇ ਹਿਰਦੇ ਗਰੀਬੀ ਵਸਾਵੇ, ਨਾਨਕ ਇਹਾਂ ਮੁਕਤ ਆ ਕੇ ਸੁਖ ਪਾਵੇ। ਗੁਣ ਗਾਵਤ ਤੇਰੀ ਉਤਰਸ ਮੈਲ, ਬਿਰਸ ਜਾਏ ਹਉ ਮੈਂ ਬਿਰਸ। ਇਸ ਵਾਸਤੇ ਸਾਹਿਬਾਂ ਦੇ ਗੁਣ ਗਾਓ ਨੇ ਸਾਰਿਆਂ ਉਹ ਸਾਹਿਬ ਗਿਆਨ ਧਿਆਨ ਕਿਸ ਕਰਮ ਨਾ ਜਾਣਾ, ਸਾਰ ਨਾ ਜਾਣਾ ਤੇ ਹਰ ਕਰੀ ਪੜੀ।
ਜਿਸ ਬਾਪੂ ਦੀ ਗੋਦ ਚ ਬੈਠੀ ਮਾਲਕ ਦੀ ਰਹਿਮਤ ਪ੍ਰਾਪਤ ਕਰ ਰਹੇ ਹੋ, ਆਹ ਮੁੱਦੇ ਵੀ ਪਵਿੱਤਰ ਕਰੋ ਸਾਰੀ ਗੱਲ।

ਸਭ ਤੇ ਵੱਡਾ ਸਤਿਗੁਰੂ ਨਾਨਕ। ਸਤਿਗੁਰੂ ਨਾਨਕ ਸਾਰਿਆਂ ਤੋਂ ਵੱਡਾ ਕਿਉਂ ਹੈ? ਇਸ ਵਾਸਤੇ ਕਿ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਨੇ ਸਾਰਿਆਂ ਨਾਲ, ਹਿੰਦੂ ਮੁਸਲਮਾਨ ਸਾਰਿਆਂ ਨਾਲ ਪਿਆਰ ਕੀਤਾ ਤੇ ਸਾਰਿਆਂ ਦਾ ਭਲਾ ਮੰਨਿਆ। ਬਾਬੇ ਨੇ ਅਰਦਾਸ ਕੀਤੀ ਹੈ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਬਾਣੇ ਸਰਬਤ। ਫਿਰ ਜੇ ਗੁਰੂ ਨੂੰ ਵੱਡਾ ਕਵਾਂਗੇ ਤਾਂ ਬਖਸ਼ਿਸ਼ ਕੀ ਹੋਵੇਗੀ? ਬਾਬਾ ਈਸ਼ਰ ਸਿੰਘ ਜੀ ਮਹਾਰਾਜ ਬਚਨ ਕਰਦੇ ਸਨ ਕਿ ਭਾਈ ਜੇ ਤੁਸੀਂ ਗੁਰੂ ਨੂੰ ਵੱਡਾ ਕਹੋਗੇ ਗੁਰੂ ਤੁਹਾਨੂੰ ਵੱਡਾ ਬਣਾ ਦੇ। ਇਹ ਤਾਂ ਜੇ ਹਬੀਜੇ ਗੁਰੂ ਨਾਨਕ ਦੀਆਂ ਵਡਿਆਈਆਂ ਕਰਨ ਵਾਲਾ ਦੁਨੀਆਂ ਉਹਦੀਆਂ ਵਡਿਆਈਆਂ। ਇਸ ਵਾਸਤੇ ਗੁਰੂ ਦੀ ਵਡਿਆਈ ਕਰਨੀ, ਗੁਰੂ ਨੂੰ ਵੱਡਾ ਕਹਿਣਾ, ਤੇਰੀ ਵੀ ਸਾਡੇ ਕਹਿਣ ਨਾਲ ਉਹ ਹੋਰ ਵੱਡਾ ਹੋ ਜਾਏਗਾ। ਆਪਣੀ ਹਉਮੈ ਦੀ ਮੈਲ ਨੂੰ ਲਓ, ਪਰ ਦੁਨੀਆਦਾਰ ਨੂੰ ਜੇ ਵੱਡਾ ਕਹੀਏ ਉਹਦੇ ਅੰਦਰ ਹਉਮੈ ਵੱਧ ਜਾਂਦੀ। ਵਾਕਈ ਮੈਂ ਕੁਛ, ਕਿਉਂਕਿ ਰੋਗ ਜੋ ਲੱਗਾ ਤਾਂ ਗੰਗਾ ਰਾਮ ਨੇ ਕਿਹਾ ਕਿ ਮਹਾਂਪੁਰਸ਼ਾਂ ਨੂੰ ਘਰੋਂ ਦੇ ਜਾ ਕੇ ਮੈਂ ਕਿਹਾ ਚਲੇ ਜਾਓ, ਤੁਹਾਨੂੰ ਇੱਥੋਂ ਕੁਛ ਨੀ ਮਿਲੇਗਾ। ਨਾ ਬਾਈ ਪਿਆਰਿਆ, ਵਾਹਿਗੁਰੂ ਨੇ ਤੈਨੂੰ ਸਭ ਕੁਛ ਦਿੱਤਾ ਹੈ, ਵਾਹਿਗੁਰੂ ਦੇ ਨਾਂ ਤੇ ਮੰਗਦੇ। ਮੈਨੂੰ ਕ੍ਰੋਧ ਆ ਗਿਆ, ਮੈਂ ਅੰਦਰੋਂ ਹੰਟਰ ਚੁੱਕ ਲਿਆ ਤੇ ਬੇਦੋਸ਼ੇ ਫਕੀਰ ਨੂੰ ਕੁੱਟਣਾ ਸ਼ੁਰੂ ਕਰ, ਬੜਾ ਮਾਰਿਆ, ਮਾਰ ਮਾਰ ਕੇ ਬੇਹੋਸ਼ ਕਰ। ਕ੍ਰੋਧ ਚੰਡਾਲ ਹੈ, ਕਾਮ ਕ੍ਰੋਧ ਤਨ ਵਸੇ ਚੰਡਾਲ। ਕੋਈ ਸਮੇਂ ਦੇ ਬਾਅਦ ਫਕੀਰ ਨੂੰ, ਮਹਾਂਪੁਰਸ਼ ਨੂੰ ਸੁਰਤ ਆਈ, ਉੱਠਿਆ, ਮੇਰੇ ਵੱਲ ਤੱਕਿਆ ਤੇ ਕੁਛ ਕਹਿਣ ਲੱਗਾ। ਕੀ ਕਹਿੰਦਾ? ਬੋਲਾ, ਫਕੀਰ ਜਾਤਾ ਹੂੰ, ਈਸ਼ਵਰ ਭਲਾ ਕਰੇ। ਬੋਲਾ, ਫਕੀਰ ਜਾਤਾ ਹੂੰ, ਈਸ਼ਵਰ ਭਲਾ ਕਰੇ, ਕਿਉਂਕਿ ਫਕੀਰੋਂ ਕਾ ਯਹੀ ਧਰਮ ਹੈ ਸਭ ਕੋ ਭਲਾ ਕਰੇ। ਫਕੀਰ ਦਾ ਅਰਥ ਕੀ? ਬਾਬਾ ਆਨੰਦ ਸਿੰਘ ਜੀ ਮਹਾਰਾਜ ਆਪਣੇ ਪਵਿੱਤਰ ਰਚਨਾ ਤੋਂ ਫਕੀਰ ਦਾ ਅਰਥ ਕਰਦੇ। ਤਿੰਨ ਲਫ਼ਜ਼ ਹਨ ਫੱਫਾ ਕੱਕਾ ਰਾਰਾ, ਤਿੰਨ ਲਫ਼ਜ਼ ਹਨ ਫਕੀਰ ਬਣਨ ਵਾਸਤੇ। ਫਿਰ ਤਿੰਨਾਂ ਲਫ਼ਜ਼ਾਂ ਦਾ ਕੋਈ ਨਾ ਕੋਈ ਅਰਥ। ਫਕੀਰ ਕੌਣ ਹੈ? ਫੱਫਾ ਕਹਿੰਦਾ ਫਾਕਾ, ਆਖੋ ਸ੍ਰੀ ਵਾਹਿਗੁਰੂ, ਜੇ ਮਿਲ ਗਿਆ ਤਾਂ ਛਕ ਲਿਆ, ਜੇ ਨਹੀਂ ਮਿਲਿਆ ਤਾਂ ਮੈਂ ਸ਼ਰਾਬ ਨਹੀਂ ਦੇਣੀ, ਜਵੇ ਦੇ ਤਾਂ ਖਾ। ਫਾਕਾ ਤੇ ਕੱਕਾ ਕੀ ਕਹਿੰਦਾ ਹੈ? ਕਿਨਾਰਾ, ਦੁਨੀਆਂ ਤੋਂ ਕਿਨਾਰਾ। ਤੇ ਰਾਰਾ ਕਹਿੰਦਾ ਰਹਿਮ, ਆਖੋ ਸ੍ਰੀ ਰਹਿਮ ਕਰ। ਔਖੀ ਕਾਰ ਫਕੀਰਾਂ ਵਾਲੀ ਸੂਲੀ ਤੇ ਚੜ ਬਹਿਣਾ, ਗਲੀ ਗਲੀ ਦੀ ਪਿੱਛਿਆ ਮੰਗਣੀ, ਹਾਂਜੀ ਹਾਂਜੀ ਕਹਿਣਾ, ਨਹੀਂ ਕਿਸੇ ਨੂੰ ਮੰਦੀਆਂ ਕਹਿਣਾ, ਸਭ ਨੂੰ ਚੰਗੀਆਂ ਕਹਿਣਾ। ਫਿਰ ਸਾਈਂ ਲੋਕਾਂ ਇਹ ਗੁਣ ਫਕੀਰਾਂ ਤੇ ਜਿਉਂਦਿਆਂ ਮਰ ਰਹੇ। ਮੈਂ ਤਾਂ ਤੈਨੂੰ ਕੁਛ ਨੀ ਕਹਿੰਦਾ, ਪਰ ਜੋ ਕੁਛ ਤੋਂ ਬੀਜਿਆ ਹੈ ਨਾ ਉਹਦਾ ਫਲ ਤੈਨੂੰ ਜ਼ਰੂਰ ਮਿਲੇ। ਸਾਈਂ ਦਾ ਪਿਆਰਾ ਕਹਿ ਕੇ ਚਲਾ ਗਿਆ। ਫਿਰ ਥੋੜੇ ਦਿਨਾਂ ਦੇ ਬਾਅਦ ਹੀ ਮੈਨੂੰ ਘਾਟੇ ਪੈਣ ਲੱਗ ਗਏ, ਆਖੋ ਸ੍ਰੀ ਸੰਤਨ ਦੁੱਖ ਪਾਏ ਤੇ ਸੁਖ ਪਾਏ ਸਾਧਨ ਤੇ ਸੰਤਨ ਸੇਤੀ ਮੁਸ਼ਕਰੀ ਕੁਲ ਡੋਬਨ ਕੀ ਤਾਰ, 56 ਕਰੋੜ ਯਾਦਵ ਗਲੇ ਤੇ ਸਣੇ ਕ੍ਰਿਸ਼ਨ ਹੋਤਾ। ਇਹ ਸਾਡੀ ਤੁਸੀਂ ਜਾਣਦੇ ਦਰਵਾਜ਼ਾ ਰਿਖੀ, ਸੰਤਨ ਸੇਤੀ ਮੁਸ਼ਕਰੀ ਕੁਲ ਡੋਬਨ ਕੀ ਰੀਤ, ਭਗਵਾਨ ਸੇਵਾ ਕਰੇ ਤੇ ਹੁਜਤਾ ਕਰੇ ਪਲੀਤ। ਘਾਟੇ ਪੈਣੇ ਸ਼ੁਰੂ ਹੋ ਗਏ, ਦਿਨਾਂ ਦੇ ਅੰਦਰ ਹੀ ਸਾਰਾ ਕਾਰੋਬਾਰ ਠੱਪ ਹੋ ਗਿਆ। ਸਾਰੇ ਸ਼ਹਿਰ ਵਿੱਚ ਸੇਠ ਗੰਗਾ ਰਾਮ ਗੰਗਾ ਰਾਮ, ਘਾਟੇ ਪੈ ਗਏ, ਮਾਇਆ ਚਲੀ ਗਈ, ਹੁਣ ਸਾਰੇ ਮੈਨੂੰ ਗੰਗੂ ਗੰਗੂ ਕਹਿੰਦੇ, ਆਖੋ ਸ੍ਰੀ ਵਾਹਿਗੁਰੂ। ਇਹ ਮਾਇਆ ਦਾ ਹੀ ਖੇਡ ਹੈ, ਪਰਸੋਂ ਪਰਸਾ ਪਰਸਰਾ। ਇਤਨੇ ਤੱਕ ਕਾਟੇ ਪੈ ਗਏ, ਲੈਣੇ ਵਾਲੇ ਆ ਗਏ, ਜਿਸ ਕੋਠੀ ਵਿਚ ਰਹਿੰਦਾ ਸਾਂ ਧੱਕੇ ਮਾਰ ਕੇ ਮੈਨੂੰ ਬਾਹਰ ਕਰ ਦਿੱਤਾ।
નિમાણા જ્યાં ગંગુ આપણે બચ્યા તે કારવાળી નું લે કે સોચ્યા કિધર ગામ જંગલ ચડા જે શહેર ચ રાજ કીતા હો આજ મેરી એ દિશા કોણ કુછ ભી નહીં એક દિન બીત્યા દૂજા દિન તીજા દિન મસૂહ બચ્યા વાળ વેખ કે મેનું તરસ આયા હો પાપી મન ચલ શહેર વિચ કોઈ મહેનત મજૂરી કર એના બચ્યા નું કુછ ખાણ વાસ્તે લ્યા કે કરતૂતા તેરિયા હન માલદા એ પૈ ભુગતી શહેર વિચ આ ગયા ਤੁਰਿਆ ਜਾਂਦਾ ਸਾ ਅੱਗੇ ਹਲਵਾਈ ਦੀ ਦੁਕਾਨ ਕਿਸੇ ਨੇ ਮਸਿਆਈ ਲੈ ਕੇ ਖਾਧੀ ਤੇ ਦੋਨਾਂ ਸੁੱਟ ਦਿੱਤਾ ਮੈਂ ਦੂਰੋਂ ਤੱਕਿਆ ਦੋ ਬੱਚਿਆਂ ਨੇ ਆ ਕੇ ਦੋਨੇ ਨੂੰ ਪਕੜ ਲਿਆ ਇਹ ਕਹਿੰਦਾ ਇਹਦੇ ਵਿੱਚ ਜੋ ਕੁਛ ਲੱਗਾ ਮੈਂ ਖਾਣਾ ਦੂਜਾ ਕਹਿੰਦਾ ਮੈਂ ਖਾਣਾ ਉਹ ਕਹਿੰਦਾ ਤਿੰਨ ਦਿਨ ਹੋ ਗਏ ਮੈਨੂੰ ਕੁਝ ਨੀ ਮਿਲਿਆ ਮੈਂ ਇਹਦੇ ਜੋ ਕੁਛ ਹੈ ਉਹ ਖਾਣਾ ਦੂਜਾ ਕਹਿੰਦਾ ਮੈਨੂੰ ਵੀ ਤਿੰਨ ਦਿਨ ਹੋ ਗਏ ਬੱਚਿਆਂ ਦੀ ਹਾਲਤ ਨੂੰ ਤੱਕ ਕੇ ਉਹਨਾਂ ਦੀ ਆਵਾਜ਼ ਨੂੰ ਸੁਣਿਆ ਮੇਰਾ ਦਿਲ ਥੰਮ ਗਿਆ ਮੈਨੂੰ ਆਪਣੇ ਬੱਚੇ ਯਾਦ ਆਏ ਪਰ ਜੀ ਕੀ ਪੁੱਛਦੇ ਹੋ ਜਿਸ ਵੇਲੇ ਮੈਂ ਨੇੜੇ ਆਇਆ ਕੀ ਆ ਕੇ ਤੱਕਿਆ ਉਹ ਮੇਰੇ ਬੱਚੇ ਸਨ ਆਖੋ ਤੇਰੀ ਛੱਤੀ ਪਦਾਰਥ ਖਾਣ ਵਾਲਿਆਂ ਦੀ ਅੱਜ ਇਹ ਹਾਲਤ ਸੋਚਿਆ ਮਨ ਇਸ ਜ਼ਿੰਦਗੀ ਨਾਲੋਂ ਮਰ ਜਾਣਾ ਹਾਰ ਕੇ ਨਦੀ ਤੇ ਪਹੁੰਚੇ ਛਾਲ ਮਾਰ ਕੇ ਮਰਨਾ ਚਾਹੁੰਦਾ ਸਨ ਪਰ ਮਰਨਾ ਬੜਾ ਕਠਿਨ ਦੂਰੋਂ ਭੱਜ ਕੇ ਇੱਕ ਵੀ ਆਇਆ ਨਦੀ ਤੇ ਖੜੋ ਗਿਆ ਦੂਜੀ ਵੇਰੀ ਫਿਰ ਹੁਣ ਤੀਜੀ ਵੇਰੀ ਧਈਆ ਕਰਕੇ ਆਇਆ ਸਾਂ ਕਿ ਛਾਲ ਮਾਰ ਕੇ ਮਰ ਜਾਣਾ ਹੈ ਪਰ ਅਚਾਨਕ ਹੀ ਤੁਹਾਡੇ ਸੋਹਣੇ ਹੱਥ ਨੇ ਮੇਰੀ ਬਾਹ ਫੜ ਲਈ ਤਾਂ ਮੈਨੂੰ ਛੱਡ ਦਿਓ ਮੈਨੂੰ ਮਰ ਜਾਣ ਪਿਆਰੀ ਸਾਹਿਬ ਸੰਗਤ ਇਹ ਬਖਸ਼ੀ ਰੂਹ ਕੌਣ ਸੀ ਕੋਈ ਪਿਆਰ ਵਾਲਾ ਗੁਰਸਿੱਖ ਜੋ ਅੰਮ੍ਰਿਤ ਵੇਲੇ ਗੁਰਬਾਣੀ ਪੜਦਾ ਸੀ ਗੁਰੂ ਗੁਰੂ ਜਪਦਾ ਸੀ ਪਿਆਰੇ ਆ ਗੰਗਾ ਰਾਮਾ ਇਸ ਤਰ੍ਹਾਂ ਨਾ ਮਰ ਇਹ ਮਰਨਾ ਕੋਈ ਜਾਇਜ਼ ਨਹੀਂ ਕਬੀਰ ਜੀ ਨੇ ਲਿਖਿਆ ਮੋਹ ਮਰਨੇ ਕਾ ਚਾਹੋ ਹੈ ਮਰੋ ਤੋ ਹਰ ਕੇ ਦੁਆ ਸੇਵਾ ਕਰ ਦੇਸ਼ ਤੇ ਕੌਮ ਵਾਸਤੇ ਕੁਰਬਾਨੀ ਦੇ ਉਹ ਮਰਨਾ ਪ੍ਰਵਾਨ ਪਰ ਗੰਗਾ ਰਾਮ ਮਾਇਆ ਵਾਸਤੇ ਤੂੰ ਮਰਦਾ ਤੂੰ ਮੇਰੇ ਨਾਲ ਚੱਲ ਜੀ ਮੈਨੂੰ ਕਿੱਥੇ ਲੈ ਜਾਓਗੇ ਮੇਰੀ ਤਾਂ ਕੋਈ ਥਾਂ ਨਹੀਂ ਗੁਰਸਿੱਖ ਨੇ ਕਿਹਾ ਮੈਂ ਤੈਨੂੰ ਆਪਣੇ ਗੁਰੂ ਕੋਲ ਲੈ ਚੱਲ ਗੁਰੂ ਤੁਹਾਡਾ ਗੁਰੂ ਕੌਣ ਹੈ ਸਿੱਖ ਨੇ ਕਿਹਾ ਨਿਵਾਣਿਆਂ ਦਾ ਮਾਣ ਮੇਰਾ ਗੁਰੂ ਨਿਤਾਣਿਆਂ ਦਾ ਤਾਣ ਮੇਰਾ ਗੁਰੂ ਨਿਆਸਰਿਆਂ ਦਾ ਆਸਰਾ ਗੁਰੂ ਨਿਉਟਿਆਂ ਦੀ ਓਟ ਮੇਰਾ ਗੁਰੂ ਗੰਗਾ ਰਾਮ ਹੈਰਾਨ ਹੋ ਨਿਮਾਣਿਆਂ ਦਾ ਮਾਣ ਤੁਹਾਡਾ ਗੁਰੂ ਕਹਿਣ ਲੱਗਾ ਮੈਂ ਨਹੀਂ ਮੰਨਦਾ ਕਿਉਂ ਗੰਗਾ ਰਾਮ ਕਹਿਣ ਲੱਗਾ ਮੇਰੇ ਵਰਗਾ ਵੀ ਕੋਈ ਨਿਮਾਣਾ ਹੈ ਤੇ ਜੇ ਮੈਨੂੰ ਮਾਣ ਨਹੀਂ ਮਿਲਿਆ ਤਾਂ ਮੇਰੇ ਵਾਸਤੇ ਕਾਹਦਾ ਤੁਹਾਡਾ ਗੁਰੂ ਲੇਕਿਨ ਇਹ ਕਿਹਾ ਤਾਂ ਹੀ ਉਹ ਤਾਂ ਤੈਨੂੰ ਕਹਿੰਦਾ ਨਾਲ ਚੱਲ ਮੇਰੇ ਗੁਰੂ ਤੁਹਾਡੇ ਗੁਰੂ ਦਾ ਨਾਮ ਕੀ ਹੈ ਸਿੱਖ ਨੇ ਪਿਆਰ ਨਾਲ ਕਿਹਾ ਗੰਗਾ ਰਾਮ ਮੈਂ ਤੀਜਾ ਗੁਰੂ ਨਾਨਕ ਧੰਨ ਗੁਰੂ ਅਮਰਦਾਸ ਪਾਤਸ਼ਾਹ ਤੁਸੀਂ ਵੀ ਆਖੋ ਧੰਨ ਗੁਰੂ ਅਮਰਦਾਸ ਪਾਤਸ਼ਾਹ ਗੁਰੂ ਕੋਲ ਚੱਲ ਜਿੱਥੋਂ ਸਾਰੀਆਂ ਦਾਤਾਂ ਮਿਲ ਦੋਵੇਂ ਤੁਰ ਪਏ ਪਹੁੰਚ ਗਏ ਕਿੱਥੇ ਸ੍ਰੀ ਗੋਇੰਦਵਾਲ ਸਾਹਿਬ ਸ੍ਰੀ ਗੋਇੰਦਵਾਲ ਸਾਹਿਬ ਜੀ ਕਾ ਧਿਆਨ ਕੇ ਪਿਆਰੀ ਸਾਧ ਸੰਗਤ ਬੋਲੋ ਸਤਿਨਾਮ ਤੀਜੇ ਪਾਤਸ਼ਾਹ ਦਾ ਦਰਬਾਰ ਸਜੇ ਸੰਗਤਾਂ ਜੁੜੀਆਂ ਹਨ ਕੀਰਤਨ ਹੋ ਰਿਹਾ ਹੈ ਗੰਗਾ ਰਾਮ ਨੇ ਦਰਸ਼ਨ ਹੀ ਕੀਤੇ ਨੇ ਤਨ ਮਨ ਠਰੇ ਉਹ ਪਿਆ ਸਿੱਖ ਨੇ ਕਿਹਾ ਗੰਗਾ ਰਾਮ ਜਾਗਦੀ ਜੋਤ ਮੇਰਾ ਗੁਰੂ ਹੈ ਅੰਤਰਗਾਮੀ ਹੈ ਹੁਣ ਤੈਨੂੰ ਮਾਇਆ ਚਾਹੀਦੀ ਹੈ ਨਾ ਇੱਥੇ ਬਾਉਲੀ ਸਾਹਿਬ ਦੀ ਸੇਵਾ ਹੋ ਰਹੀ ਦੋ ਤਰ੍ਹਾਂ ਦੀ ਸੇਵਾ ਇੱਥੇ ਹੈ ਇੱਕ ਨਿਸ਼ਕਾਮ ਤੇ ਇੱਕ ਸਾਕਾਮ ਸਾਕਾਮ ਸੇਵਾ ਕਿਸੇ ਕਾਮਨਾ ਨਾਲ ਕੀਤੀ ਜਾਏ ਜਿਹੜੇ ਇੱਥੇ ਕਰਦੇ ਹਨ ਉਹਨਾਂ ਨੂੰ ਅਠਿਆਨੀ ਰੋਜ਼ ਮਿਲਦੀ ਤੇ ਦੋਵੇਂ ਦਾ ਪ੍ਰਸ਼ਾਦਾ ਲੰਗਰ ਤੇ ਕਈ ਐਸੇ ਵੀ ਪਿਆਰ ਵਾਲੇ ਗੁਰਮੁਖ ਹਨ ਜਿਹੜੇ ਨਿਸ਼ਕਾਮ ਸੇਵਾ ਕਰ ਹੁਣ ਇਹ ਤੇਰੀ ਮਰਜ਼ੀ ਚਾਹੇ ਸਾਕਾਮ ਸੇਵਾ ਕਰ ਚਾਹੇ ਨਿਸ਼ਕਾਮ ਸਾਕਾਮ ਸੇਵਾ ਕਿਸੇ ਕਾਮਨਾ ਨਾਲ ਪੂਰੀ ਹੋ ਜਾਂਦੀ ਪਰ ਜਿਨ੍ਹਾਂ ਨੇ ਨਿਸ਼ਕਾਮ ਸੇਵਾ ਕੀਤੀ ਹੈ ਉਹਨਾਂ ਨੂੰ ਕੀ ਮਿਲਦਾ ਹੈ ਪਿਆਰੀ ਸਾਧ ਸੰਗਤ
સાકામ સેવા ભી કરે જાયા નહી જન જો ગુરુમુખ તન મન તન નાલ ગુરુ કર દીસે ગુસાઈ તુલસીદાસ જી ને લિખ્યા હે ના તુલસી દેર ના કીજીએ ભજીએ નામ સુજાય લોક મજૂરી દેત હૈ ક્યો રાખે ભગવાન કિસે બંદે દા કામ કરીએ ભી મજૂરી દે તે રબ કિવે રખ લે ભગવાન કિવે રખેગા પાણી જી લિખે જાકે સિમરન સબ કિછ પાઈએ તો બિરથી કિસે દી જેડા ગુરમુખ એક કદમ ભી ગુરુ વાલ રખદા હૈ ઓદા ફર ભી જરૂર મિલ બાબા જી તો બદલ કર દે સન જે ગુરુ ને પ્યાર દા ફુરના હી બના લઈએ ને ઓદી ભી ઓદે બદલ ભી બખ્શી બખ્શી ચંગા રામા ને તેરી મરજી કેડી સેવા કરના ચાહ સોચન લાગ ગયા અઠયાની રોજ વાળી સેવા કર પર જેને લખા ગિણે ઉન્હોને વાસ્તે અઠાની ચીજ ચીજ ખ્યાલ આયા ચલો મના નિષ્કામ સેવા કર સીધા લંગર ચ આ ગયા ગંગારામ લાહોર દે રહેણ વાળા અજ તન ગુરુ અમરદાસ પાતશાહ દે લંગર જૂઠે પાંડે પે અમારી સેવા કરદે એક મહિના બીત ગયા દો મહિને તીન મહિને પર કદે ભી સદગુરુ સચે પાતશાહ જી ને આકે નહીં પૂછ્યું તું કોણ હે કી સેવા કરદા હે કિસ વાસ્તે કર પર ગંગારામ મન નું સમજાવતા મને ગુરુ અંતર જામી તું લગા રે ગુરુ કરી સેવા મિલી હૈ તો કરી ગંગારામ નાળે જૂઠે ભાંડે માંડા રહેતા હૈ નાળે ફરતા રે કી

ਸੇਵਾ। ਬਾਬਾ ਜੀ ਕੁਛ ਕਰਦੇ ਸਨ, ਕਰ ਸੇਵਾ ਤੇ ਖਾ ਮਿਲ, ਕਰ ਮਜ਼ੂਰੀ ਤੇ ਖਾ। ਇਸ ਆਸ ਵਿੱਚ ਗੰਗਾ ਰਾਮ 6 ਮਹੀਨੇ ਲੰਗਰ ਦੇ ਜੂਠੇ ਪਾਂਡੇ ਮਾਏ। ਅੱਜ ਅੰਮ੍ਰਿਤ ਵੇਲੇ ਦੀਵਾਨ ਦੀ ਸਮਾਪਤੀ ਹੋਈ। ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਉੱਠੇ ਤੇ ਸਿੱਧੇ ਲੰਗਰ ਖਾ ਗੰਗਾ ਰਾਮ ਦੇ ਕੋਲ ਆ ਕੇ। ਗੰਗਾ ਰਾਮਾ ਕੀ ਵਿਆਹ ਕਰਦਾ, ਜਦੋਂ ਸਿਰ ਚੁੱਕਿਆ ਕੀ ਤੱਕਿਆ ਤੀਜੇ ਪਾਤਸ਼ਾਹ ਸਾਹਮਣੇ, ਹੱਥ ਸਵਾਹ ਨਾਲ ਲਿਬੜੇ ਉੱਠਿਆ ਤੇ ਆਪਣਾ ਸਿਰ ਜਿਹੜਾ ਸੀ ਸਾਹਿਬਾਂ ਦੇ ਚਰਨ ਤੇ। ਹਜ਼ੂਰ ਕਹਿਣ ਲੱਗੇ ਉੱਠ ਗੰਗਾ ਰਾਮ, ਉੱਠ ਉੱਠ ਗੰਗਾ ਰਾਮ। ਕੀ ਕਰਦਾ ਰਹੇ ਪਾਤਸ਼ਾਹ ਲੰਗਰ ਦੇ ਜੂਠੇ ਪਾਂਡੇ ਮਾਏ? ਹਜ਼ੂਰ ਮੁਸਕਰਾਤਾ, ਕਹਿਣ ਲੱਗੇ ਗੰਗਾ ਰਾਮ ਕਿਤਨਾ ਚਿਰ? 6 ਮਹੀਨੇ। ਹਜ਼ੂਰ ਕਹਿਣ ਲੱਗੇ ਗੰਗਾ ਰਾਮ ਤੋਂ ਸਾਧ ਸੰਗਤ ਦੇ ਜੂਠੇ ਪਾਂਡੇ ਮਾਂਜੇ, ਤੇਰੀ ਸੇਵਾ ਪ੍ਰਵਾਨ ਹੈ, ਮੰਗ ਕੀ ਮੰਗ, ਬਿਰਥੀ ਕਾਲ ਨਾ ਜਾਏ। ਸਿੰਘੋ ਜੇ ਸਿੱਖ ਕਾਲ ਨਾ ਕਾਲ ਦਾ ਹੈ ਤਾਂ ਗੁਰੂ ਬਖਸ਼ੇ ਜ਼ਰੂਰ, ਮੰਗ ਕੀ ਮੰਗ। ਗੰਗਾ ਰਾਮ ਸੋਚਣ ਲੱਗ ਗਿਆ ਕੀ ਮੰਗਾਂ, ਪਾਤਸ਼ਾਹ ਜੋ ਮੰਗਾਂ ਦੇ ਦਿਓਗੇ? ਹਜ਼ੂਰ ਕਹਿਣ ਲੱਗੇ ਇਹ ਗੁਰੂ ਨਾਨਕ ਦਾ ਹੈ, ਇੱਥੇ ਕਿਸੇ ਚੀਜ਼ ਦੀ ਕਮੀ ਨਹੀਂ, ਮਹਾਰਾਜ ਜੋ ਮੰਗਾ। ਹਜ਼ੂਰ ਕਹਿਣ ਲੱਗੇ ਮੰਗ। ਤੀਜੀ ਵੇਰੀ ਪਾਤਸ਼ਾਹ ਕਹਿਣ ਲੱਗੇ ਗੰਗਾ ਰਾਮ ਬੋਲਦਾ ਸੀ ਕੀ ਚਾਹੁੰਦਾ ਹੈ? ਗੰਗਾ ਰਾਮ ਨੇ ਕਿਹਾ ਮਹਾਰਾਜ ਜੇ ਮੇਰੇ ਤੇ ਤੁੱਠੇ ਹੋ ਤਾਂ ਮੈਨੂੰ ਅੱਗੇ ਵਰਗਾ ਬਣਾ ਦੇ। ਆਖੋ ਸ੍ਰੀ ਵਾਹਿਗੁਰੂ, ਸਾਰੇ ਆਖੋ ਵਾਹਿਗੁਰੂ। ਹਜ਼ੂਰ ਮੁਸਕਰਾਉਂਦੇ ਕਹਿਣ ਲੱਗੇ ਅੱਗੇ ਵਰਗਾ ਬਣਾਈਏ ਕਿ ਅੱਗੇ ਨਾਲੋਂ ਵੀ ਵੱਡਾ ਬਣਾ ਦੇਈਏ? ਪਾਤਸ਼ਾਹ ਤੇਰੀ ਕਿਰਪਾ ਹਜ਼ੂਰ ਕਹਿੰਦੀ ਚਲਾ ਜਾ, ਗੁਰੂ ਦੀ ਓਟ ਆਸਰਾ ਰੱਖੀ, ਧੰਨ ਗੁਰੂ ਨਾਨਕ ਦੀ ਬਖਸ਼ਿਸ਼ ਦੁਆਰਾ ਅੱਗੇ ਨਾਲੋਂ ਵੀ ਵੱਡਾ।

ਦਿੱਲੀ ਆ ਕੋਈ ਦਿਨ ਫਿਰਦਾ ਫਿਰਾਂਦਾ ਰਿਹਾ, ਕੋਈ ਕੰਮ ਕਾਰ ਨਹੀਂ ਬਣਿਆ। ਇੱਕ ਦਿਨ ਨਿਰਾਸ਼ ਹੋ ਕੇ ਰੋ ਪਿਆ, ਅਰਦਾਸ ਕੀਤੀ, ਸਤਿਗੁਰੂ ਅਮਰਦਾਸ ਪਾਤਸ਼ਾਹ ਤੁਸੀਂ ਵਚਨ ਕੀਤਾ ਸੀ ਅੱਗੇ ਨਾਲੋਂ ਵੀ ਵੱਡਾ, ਪਰ ਮੈਨੂੰ ਤਾਂ ਰੋਟੀ ਦਾ ਵੀ ਫਿਕਰ ਪੈ ਗਈ। ਸਾਹਿਬਾਂ ਨੇ ਪ੍ਰੇਰਨਾ ਦਿੱਤੀ, ਦ੍ਰਿਸ਼ਟਾਂਤ ਦਿੱਤਾ, ਗੰਗਾਰਾਮ ਘਾਬਰ ਨਾ, ਜਿੱਥੇ ਵੱਡੇ ਵੱਡੇ ਸੇਠ ਕੋਠੀਆਂ ਵਾਲੇ ਬੈਠੇ ਆ ਨਾ, ਤੂੰ ਵੀ ਕਿਰਾਏ ਤੇ ਕੋਠੀ ਲੈ ਲੈ ਲੈ ਲਈ। ਬਹਿ ਗਏ ਨਿਰੰਕਾਰ ਦੀ ਨੇਤ, ਇੱਕ ਪਠਾਨ ਆ ਗਿਆ, ਇਹਦੇ ਕੋਲ ਹਜ਼ਾਰ ਮੋਹਰ ਮੋਹਰ ਸੀ ਤੇ ਲਾਹੌਰ ਦੀ ਹੁੰਡੀ ਕਰਨੀ ਸੀ। ਸਾਰੇ ਸੇਠਾਂ ਕੋਲ ਗਿਆ ਵੀ ਹਜ਼ਾਰ ਮੋਹਰ ਦੀ ਹੁੰਡੀ, ਸਾਰਿਆਂ ਨੇ ਸਿਰ ਫੇਰਿਆ, ਅਸੀਂ ਨਹੀਂ ਕਰ ਸਕੇ। ਪਠਾਨ ਬੜਾ ਹੈਰਾਨ ਹੋਇਆ, ਕਹਿਣ ਲੱਗਾ ਐਵੇਂ ਗੱਡੀਆਂ ਲਾ ਕੇ ਬੈਠੇ। ਸਾਰੇ ਸ਼ੋਹਕਾਰਾਂ ਨੇ ਆਪਣੀ ਇਨਸਲਟ ਸਮਝੀ, ਪਰ ਸੋਚਿਆ ਕਿ ਜਿਹੜਾ ਇਹ ਕੰਗਲਾ ਜਿਹਾ ਸਾਡਾ ਸ਼ਰੀਕ ਬਣ ਕੇ ਬੈਠਾ ਹੈ, ਜੇ ਸਾਡਾ ਅਪਮਾਨ ਹੋਇਆ ਤਾਂ ਉਹਦਾ ਵੀ ਹੋਣਾ ਚਾਹੀਦਾ। ਸਾਰੇ ਕਹਿਣ ਲੱਗੇ ਵੀ ਖਾਨ, ਸਾਡੇ ਕੋਲ ਤਾਂ ਇਤਨੀ ਸਮਰੱਥਾ ਨਹੀਂ, ਪਰ ਉਹ ਸਾਹਮਣੇ ਇੱਕ ਨਵਾਂ ਸੇਠ ਆਇਆ ਹੈ ਉਹਦੇ ਕੋਲ। ਪਠਾਨ ਉਹਦੇ ਕੋਲ ਆ ਗਿਆ, ਇੱਧਰ ਗੰਗਾ ਰਾਮ ਗੋਡਿਆਂ 'ਚ ਸਿਰ ਪਾ ਕੇ ਬੈਠਾ, ਪੈਰਾਂ ਦਾ ਖੜਾਕ ਸੁਣਿਆ, ਸਿਰ ਚੁੱਕੇ। ਆ ਖਾਨ ਕਿਸ ਤਰ੍ਹਾਂ ਸੇਠ, ਮੈਂ ਲੱਖ ਮੋਹਰ ਦੀ ਉਂਡੀ ਕਰਨੀ ਹੈ ਲਾਹੌਰ, ਕਰ ਸਕਦਾ? ਗੰਗਾ ਰਾਮ ਨੇ ਠੰਡਾ ਸਹਾਰਿਆ, ਲੱਖ ਮੋਹਰ ਤਾਂ ਕੀ, ਮੇਰੇ ਕੋਲ ਤਾਂ ਲੱਖ ਕੌਡੀ ਨਹੀਂ। ਖਿਆਲ ਆਇਆ ਇਧਰੋਂ ਤਨਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਦ੍ਰਿਸ਼ਟਾਂਤ ਦੁਆਰਾ ਪ੍ਰੇਰਨਾ ਦਿੱਤੀ ਕਿ ਗੰਗਾ ਰਾਮ ਘਾਬਰਦਾ ਕਿਉਂ ਹੈ, ਲੱਖ ਮੋਹਰ ਦੀ ਉਂਡੀ ਕਰਦੇ ਸਾਡੇ ਨਾਂ ਦੀ ਕਰਦੇ। ਆਖੋ ਸ੍ਰੀ ਹੌਸਲਾ ਕੀ, ਲੱਖ ਮੋਹਰ ਗਿਣ ਕੇ ਲੈ ਲਈ ਤੇ ਹੁੰਡੀ ਕਰ ਦਿੱਤੀ, ਕਿਹਦੇ ਨਾਂ ਦੀ, ਪਿਆਰ ਨਾਲ ਆਖੋ ਧੰਨ ਸ੍ਰੀ ਗੁਰੂ ਅਮਰਦਾਸ ਪਾਤਸ਼ਾਹ। ਪਠਾਨ ਲਾਹੌਰ ਆਇਆ, ਸਾਹਿਬ ਜੀ ਪਹਿਲਾਂ ਹੀ ਪਹੁੰਚ ਗਏ, ਸ਼ਹਿਰ ਦੇ ਦਰਵਾਜ਼ੇ ਅੱਗੇ ਜਾ ਕੇ ਮਿਲੇ। ਕਿਉਂ ਖਾਨ, ਦਿੱਲੀ ਤੋਂ ਆਏ? ਪਠਾਨ ਬੜਾ ਹੈਰਾਨ ਹੋ ਗਿਆ ਵੀ ਇਹਨੂੰ ਕਿਵੇਂ ਪਤਾ ਲੱਗ ਗਿਆ। ਅਦੂਰ ਕਹਿਣ ਲੱਗੇ ਤੇਰੇ ਕੋਲ ਲੱਖ ਮੋਹਰ ਦੀ ਉਂਡੀ ਵੀ ਹੈ? ਹੋਰ ਅਸਚਰਜ ਹੋਏ ਕਿ ਇਨਸਾਨ ਹੈ ਕਿ ਕੋਈ ਜਾਦੂਗਰ, ਧੰਨ ਗੁਰੂ ਅਮਰਦਾਸ ਪਾਤਸ਼ਾਹ ਦੇ ਨਾਂ ਦੀ ਹੈ ਉਹ, ਅਸੀਂ ਅੱਗੇ ਗਏ। ਸਾਹਿਬ ਜੀ ਤੁਰ ਪਏ, ਪਿੱਛੇ ਪਿੱਛੇ ਪਠਾਨ ਸਜੀ ਦੁਕਾਨ ਤੇ ਸਤਿਗੁਰੂ ਜੀ ਲੈ ਗਏ, ਲੱਖ ਮੋਹਰੇ ਨੂੰ ਗਿਣ ਕੇ ਦੇ ਦਿੱਤੀ। ਪਠਾਨ ਤੁਰ ਪਿਆ, ਖਿਆਲ ਆਇਆ ਮਨ ਇਹੋ ਜਿਹੇ ਆਦਮੀ ਅੱਗੇ ਕਦੇ ਨੀ ਵੇਖਿਆ। ਆਖੋ ਸ੍ਰੀ, ਪਤਾ ਨੀ ਇਹ ਇਨਸਾਨ ਸੀ ਕਿ ਕੋਈ ਫਰਿਸ਼ਤਾ। ਇਹਦੇ ਦਰਸ਼ਨਾਂ ਵਿੱਚ ਬੜਾ ਆਨੰਦ ਸੀ, ਬੋਲ ਚਾਲ ਬੜਾ ਚੰਗਾ, ਮੇਰੇ ਮਨ ਦੀਆਂ ਬੁੱਝਣ ਵਾਲਾ ਸੀ, ਚਲੋ ਫਿਰ ਇੱਕ ਵਾਰੀ ਦਰਸ਼ਨ ਕਰੀਏ। ਪਠਾਨ ਫਿਰ ਜਿਸੇ ਨੇ ਪਰਦ ਕੇ ਵਾਪਸ ਆਇਆ, ਕੀ ਤੱਕਦਾ ਹੈ, ਨਾ ਦੁਕਾਨ ਹੈ ਨਾ ਦੁਕਾਨਦਾਰ ਹੈ। ਆਖੋ ਸ੍ਰੀ, ਸੇਵਕ ਕੋ ਨਿਗਤੀ ਹੋਏ, ਪਰ ਸੇਵਕ ਆਪਣੇ ਸੇਵਕ ਕੀ ਆਪੇ ਰੱਖੇ, ਆਪੇ ਨਾਮ ਜਪਾਵੇ, ਜੇ ਜੇ ਕਾਜ ਕਿਰਤ ਸੇਵਕ ਕੀ ਤਾਂ ਤਾਂ ਉੱਠ ਪਾਵੇ, ਸੇਵਕ ਕੋ ਨਿਗਤੀ ਹੋਏ। ਇਧਰ ਲੱਖ ਮੋਰ ਗੰਗਾ ਰਾਮ ਕੋਲ ਆ ਗਈ, ਬਿਜਨਸਮੈਨ ਤਾਂ ਅੱਗੇ ਬੜਾ ਸੀ, ਜੋ ਵਪਾਰ ਕੀਤਾ ਅੱਗੇ ਨਾਲੋਂ ਵੀ ਵੱਡਾ ਸੇ, ਸਾਰੇ ਸ਼ਹਿਰ ਵਿੱਚ ਗੰਗਾ ਰਾਮ ਫਰਮਾ ਪਈਆਂ ਚੱਲਦੀ। ਇੱਧਰ ਤੀਜੇ ਪਾਤਸ਼ਾਹ ਦੇ ਦਰਬਾਰ ਚ ਇੱਕ ਬੁੱਢਾ ਬ੍ਰਾਹਮਣ ਆ ਗਿਆ, ਹੱਥ ਜੋੜੇ, ਪਾਤਸ਼ਾਹ ਮੇਰੇ ਉੱਤੇ ਵੀ ਕਿਰਪਾ ਕਰੋ। ਅਦੂਰ ਕਹਿਣ ਲੱਗੇ ਬ੍ਰਾਹਮਣ ਦੇਵਤਾ ਕੀ ਚਾਹੁੰਦੇ? ਪਾਤਸ਼ਾਹ ਘਰ ਵਿੱਚ ਕੰਨਿਆ ਨੌਜਵਾਨ ਹੋ ਚੁੱਕੀ, ਕੋਲ ਸਮਰੱਥਾ ਨਹੀਂ, ਆਪ ਕੁਝ ਮਦਦ ਕਰੋ ਤੇ ਇਹ ਪਾਰਾ ਸਿਰ ਤੋਂ ਲਾ ਦੇ। ਜਿਹਨਾਂ ਘਰਾਂ ਵਿੱਚ ਬੱਚੀਆਂ, ਤੈਨੂੰ 500 ਰੁਪਈਆ ਮਿਲ ਸਕੇ, ਮਹਾਰਾਜ ਹੁਕਮ ਕਰੋ। ਅਦੂਰ ਕਹਿਣ ਲੱਗੇ ਸਾਡਾ ਗੁਮਾਸਤਾ ਰਹਿੰਦਾ ਹੈ ਗੰਗਾ ਰਾਮ ਸੇਠ ਦਿੱਲੀ, ਉਹਦੇ ਨਾਂ ਦੀ 500 ਦੀ ਹੁੰਡੀ ਕਰ ਦਿੰਦੇ ਹਾਂ, ਜਾ ਕੇ ਉੱਥੋਂ ਲੈ ਲੈ। ਬ੍ਰਾਹਮਣ ਨੇ ਕਿਹਾ ਸੱਦ ਲੈ, ਹੁੰਡੀ ਲੈ ਕੇ ਤੁਰ ਪਿਆ, ਦਿੱਲੀ ਪਹੁੰਚਿਆ, ਪੁੱਛਦਾ ਪਛਾਂਦਾ ਸੇਠ ਗੰਗਾ ਰਾਮ ਅੱਗੇ ਕੀ ਸਿਲਸਿਲਾ, ਉਸੇ ਤਰ੍ਹਾਂ ਦਰਬਾਰ ਖੜੋਤਾ ਸੀ, ਅੰਦਰ ਮੁਨੀਬ ਵਹੀਆਂ ਲੈ ਕੇ ਬੈਠੀਆਂ, ਬੜੇ ਸਾਰੇ ਗੱਦੇ ਉੱਤੇ ਸੇਠ ਗੰਗਾ ਰਾਮ ਬੜੇ ਟੌਰ ਨਾਲ ਬੈਠਾ ਹੋਇਆ, ਲੈਣ ਦੇਣ ਹੋ ਰਹੇ। ਬ੍ਰਾਹਮਣ ਅੰਦਰ ਜਾਣ ਲੱਗਾ, ਦਰਬਾਰ ਨੇ ਰੋਕਿਆ, ਠਹਿਰ ਜਾ, ਕੋਈ ਮੰਗਤਾ ਹੈ? ਕਹਿਣ ਲੱਗਾ ਮੰਗਤਾ ਨਹੀਂ, ਅੰਦਰ ਕਿਉਂ ਜਾਂਦਾ? ਸੇਠ ਨੂੰ ਮਿਲਣਾ, ਕਿਉਂ? ਮੇਰੇ ਕੋਲ ਹੁੰਦੀ ਹੈ। ਦਰਬਾਰ ਨੇ ਪੰਡਿਤ ਦੇ ਮੂੰਹ ਵੱਲ ਵੇਖਿਆ, ਕਹਿਣ ਲੱਗਾ ਠਹਿਰ। ਅੰਦਰ ਗਿਆ, ਗੰਗਾ ਰਾਮ ਨੂੰ ਜਾ ਕੇ ਕਿਹਾ, ਮਹਾਰਾਜ ਇਹ ਗਰੀਬੜਾ ਜਿਹਾ ਆਦਮੀ ਹੈ ਤੇ ਉਹ ਤੁਹਾਨੂੰ ਮਿਲਣਾ ਚਾਹੁੰਦਾ।
ਨਾਲ ਕਹਿੰਦਾ ਵੀ ਮੇਰੇ ਕੋਲ ਹੁੰਦੀ ਵੀ ਚੰਗਾ ਰਾਮ ਨੇ ਸੁਣਿਆ ਮੱਥੇ ਤੇ ਤਿਉੜੀ ਪਾ ਲਈ ਬ੍ਰਾਹਮਣ ਨੂੰ ਕਿਹਾ ਅੰਦਰ ਭੇਜ ਦੇ ਬ੍ਰਾਹਮਣ ਅੰਦਰ ਚਲਾ ਗਏ ਆ ਬਈ ਕਿੱਦਾਂ ਹੈ ਬ੍ਰਾਹਮਣ ਨੇ 500 ਰੁਪਏ ਦੀ ਹੁੰਦੀ ਕਿਹਨੇ ਕੀਤੀ ਹੈ ਬ੍ਰਾਹਮਣ ਨੇ ਕਿਹਾ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਕੀਤੀ ਤੇਰੇ ਨਾਲ ਸੋਚ ਸੋਚ ਕੇ ਬ੍ਰਾਹਮਣ ਵੱਲ ਵੇਖ ਕੇ ਕਹਿੰਦਾ ਕਿਹੜਾ ਅਮਰਦਾਸ ਆਖੋ ਸ੍ਰੀ ਵਾਹਿਗੁਰੂ ਕਿਹੜਾ ਬ੍ਰਾਹਮਣ ਨੇ ਕਿਹਾ ਗੰਗਾ ਰਾਮ ਅਮਰਦਾਸ ਨਹੀਂ ਕਹੋ ਧੰਨ ਗੁਰੂ ਅਮਰਦਾਸ ਪਾਤਸ਼ਾਹ ਸੋਚ ਹਾਂ ਹਾਂ ਉਹ ਬੁੱਢਾ ਅਮਰਦਾਸ ਆਖੋ ਸ੍ਰੀ ਵਾਹਿਗੁਰੂ ਇੱਕ ਮੋੜ ਹੈ ਪਿਆਰੀ ਸਾਹਿਬ ਸਿੰਘ ਜ਼ਿੰਦਗੀ ਦੇ ਅੰਦਰ ਆਉਂਦਾ ਹੈ ਜਿੱਥੇ ਆ ਕੇ ਇਨਸਾਨ ਕਈ ਵਾਰੀ ਦਾਤ ਤਿਆਰੀ ਇਸ ਮੋੜ ਵਾਸਤੇ ਹੀ ਕਿਉਂਕਿ ਆਉਂਦੇ ਹਨ ਇਸ ਵਾਸਤੇ ਹੀ ਕਿਸੇ ਮਹਾਂਪੁਰਸ਼ ਦੀ ਸੰਗਤ ਦੀ ਲੋੜ ਹੈ ਨਹੀਂ ਤਾਂ ਆਦਮੀ ਵੱਡੇ ਵੱਡੇ ਫੇਲ ਹੋ ਜਾਂਦੇ ਨੇ ਇਸ ਸਰਪਣੀ ਤੇ ਕੌਣ ਹੈ ਬਲੀਆ ਜਿਨ ਬ੍ਰਹਮਾ ਵਿਸ਼ਨ ਮਹਾਵਿਸ਼ ਪਰ ਛਲ ਤੋਂ ਕੌਣ ਬਚਦਾ ਪ੍ਰੈ ਗੁਣ ਮੋਹਿਆ ਮੋਹਿਆ ਆਕਾਸ਼ ਹਮ ਸਤਗੁਰ ਰਾਖੇ ਦੇ ਕਰ ਬ੍ਰਾਹਮਣ ਨੇ ਕਿਹਾ ਧੰਨ ਗੁਰੂ ਅਮਰਦਾਸ ਗੰਗਾ ਰਾਮ ਆਪਣੇ ਮੁਨੀਮਾ ਵੱਲ ਤੱਕਦੇ ਤੇ ਕਹਿੰਦਾ ਵੀ ਵੇਖੋ ਕੋਈ ਅਮਰਦਾਸ ਦਾ ਲੈਣ ਦੇਣ ਆਪਣੇ ਨਾਲ ਹੈ ਕੋਈ ਖਾਤਾ ਮੁਨੀਮਾ ਨੇ ਸਾਰੀਆਂ ਗਈਆਂ ਖੋਲ ਕੇ ਸਿਰ ਦੇਖਿਆ ਸੇਠ ਜੀ ਅਮਰਦਾਸ ਦਾ ਕੋਈ ਖਾਤਾ ਨੀ ਉਹ ਵੀ ਕੋਈ ਵਹੀਆਂ ਜਿਹਨਾਂ ਗੁਰੂ ਦਾ ਖਾਤਾ ਕੋਈ ਨੀ ਆਖੋ ਸ੍ਰੀ ਵਾਹਿਗੁਰੂ ਉਹ ਵਹੀਆਂ ਅਧੂਰੀਆਂ ਉਹ ਖਾਤੇ ਸੰਪੂਰਨ ਨਹੀਂ ਹਨ ਜਿਹਨਾਂ ਚ ਪੂਰੇ ਗੁਰੂ ਦਾ ਖਾਤਾ ਨੀ ਗੰਗਾ ਰਾਮ ਬੜੀ ਆਕੜ ਨਾ ਦੇਖੋ ਜੀ ਕੈਸੇ ਲੋਕ ਨਾ ਕੋਈ ਲੈਣ ਨਾ ਕੋਈ ਦੇਣ ਐਵੇਂ ਪੈਸੋ ਦੀ ਹੁੰਦੀ ਬ੍ਰਾਹਮਣ ਨੇ ਕਿਹਾ ਗੰਗਾ ਰਾਮ ਗੁਰੂ ਦੀ ਬਖਸ਼ਿਸ਼ ਨੂੰ ਭੁੱਲ ਗਏ ਅੱਜ ਏਡਾ ਆਕੜ ਕੇ ਪਿਆ ਬੋਲਦਾ ਹੈ ਮੈਂ ਆਪ ਤੈਨੂੰ ਤੱਕਿਆ ਹੈ ਗੁਰੂ ਦੇ ਲੰਗਰ ਤੂੰ ਝੂਠੇ ਪਾਦੇ ਮਾਈ ਦਾ ਅੱਜ ਮਾਇਆ ਦੇ ਚਲਕਾਰੇ ਵਿੱਚ ਕ੍ਰਿਸ਼ਮੇ ਵਿੱਚ ਤੂੰ ਗੁਰੂ ਨੂੰ ਭੁੱਲ ਗਏ ਕਹਿਣ ਲੱਗਾ ਹੈ ਤਾਂ ਗੁਰੂ ਪਰ ਗੁਰੂ ਦਾ ਕੰਮ ਇਹ ਥੋੜਾ ਵੀ ਹੁੰਦੀ ਆਪਾਂ ਭੇਜ ਦੇਣੀ ਹੈ ਅੱਜ 500 ਭਰ ਦਿੱਤਾ ਕੱਲ 1000 ਦੀ ਹੁੰਦੀ ਭੇਜ ਦੇਵੇ ਹੁਣ ਮੈਂ ਮਾਇਆ ਜ਼ਾਇਆ ਥੋੜੀ ਕਰਨੀ ਆਖੋ ਸ੍ਰੀ ਪਰ ਇਸ ਨੂੰ ਪਤਾ ਨਹੀਂ ਸੀ ਤੇ ਜ਼ਾਇਆ ਮਾਇਆ ਤਾਂ ਉਹ ਹੁੰਦੀ ਹੈ ਜਿਹੜੀ ਬੁਰੇ ਪਾਸੇ ਲੱਗਦੀ ਸ਼ਰਾਬਾਂ ਕਬਾਬਾਂ ਚ ਲੱਗਦੀ ਭੈੜੇ ਕੰਮਾਂ ਚ ਲੱਗਦੀ ਹੈ ਜਿਹੜੀ ਗੁਰੂ ਨਾਨਕ ਦੇ ਮੇਖੇ ਲੱਗ ਰਹੀ ਹੈ ਉਹ ਤਾਂ ਸਫਲ ਹੋ ਰਹੀ ਗੁਸਾਈ ਤੁਲਸੀਦਾਸ ਜੀ ਨੇ ਲਿਖਿਆ ਹੈ ਨਾ ਮਾਇਆ ਹੈ ਦੋ ਭਾਦ ਕੀ ਦੋ ਚਲਾਵੇ ਰਹਾ ਇੱਕ ਲੈ ਜਾਵੇ ਨਰਕ ਕੋ ਇੱਕ ਸੁਰਗ ਲੈ ਜਾ ਬੁਰੇ ਪਾਸੇ ਲਾਓ ਨਰਕਾਂ ਦਾ ਬੂਹਾ ਖੋਲਦੀ ਹੈ ਗੁਰੂ ਨਾਨਕ ਦੇ ਲੇਖੇ ਲਾਓ ਗੁਰੂ ਨਾਨਕ ਨਾਲ ਜੋੜ ਦਿੰਦੀ ਬਾਬਾ ਜੀ ਬਚਨ ਕਰਦੇ ਸਨ ਪਰ ਅੱਜ ਕੱਲ ਬਾਬੇ ਵੱਲ ਕਿਸੇ ਵਿਰਲੇ ਦੀ ਲੱਗਦੀ ਹੈ ਬਾਬਰ ਵੱਲ ਬਹੁਤ ਹੀ ਲੱਖ ਰੁਪਈਆ ਟੈਕਸ ਤਾਂ ਦੇ ਦੇਵਾਂਗੇ ਪਰ ਜੇ ਬਾਬੇ ਵੱਲ ਲਾਣੀ ਹੋਵੇ ਤਾਂ ਜੀ 100 ਰੁਪਈਆ ਲਿਖ ਆਖੋ ਸ੍ਰੀ ਪਰ ਨਹੀਂ ਬਾਬਾ ਜੀ ਬਚਨ ਕਰਦੇ ਸਨ ਮਾਇਆ ਮਿਲ ਜਾਣੀ ਕੋਈ ਵੱਡੀ ਚੀਜ਼ ਮਾਇਆ ਮਿਲ ਜਾਣੀ ਇਹ ਕੋਈ ਵੱਡੀ ਚੀਜ਼ ਨਹੀਂ ਪਰ ਮਾਇਆ ਨੂੰ ਗੁਰੂ ਦੇ ਲੇਖੇ ਲਾਣਾ ਹੈ ਗੁਰੂ ਦੀ ਵਕਤ ਕਿਸੇ ਭਾਗਾਂ ਵਾਲੇ ਦੀ ਲੱਗਦੀ ਪਰ ਮਾਇਆ ਲੱਗਦੀ ਜ਼ਰੂਰ ਅਗਿਆਨੀ ਪੁਰਸ਼ ਇਹਨੂੰ ਸਾਂਭ ਸਾਂਭ ਕੇ ਰੱਖਦਾ ਹੈ ਪਰ ਜਿਸ ਤਰ੍ਹਾਂ ਪਾਣੀ ਚੱਲਦਾ ਰਹਿੰਦਾ ਹੈ ਇਸੇ ਤਰ੍ਹਾਂ ਮਾਇਆ ਵੀ ਚੱਲਦੀ ਰਹੀ ਇੱਕ ਪਾਸੇ ਬੰਨ ਲਓਗੇ ਪਾਣੀ ਦੂਜੇ ਪਾਸੇ ਚੱਲੇਗਾ ਤੀਜੇ ਪਾਸੇ ਇਸੇ ਤਰ੍ਹਾਂ ਜੇ ਕੋਈ ਆਦਮੀ ਚੰਗੇ ਪਾਸੇ ਮਾਇਆ ਨੂੰ ਨਹੀਂ ਲਾਵੇਗਾ ਤਾਂ ਬਾਬਾ ਜੀ ਬਚਨ ਕਰਦੇ ਸਨ ਫਿਰ ਡਾਕਟਰ ਲੈ ਜਾਣਗੇ ਆਖੋ ਸ੍ਰੀ ਇਹਨੇ ਤਾਂ ਚੱਲਣਾ ਹੀ ਐਸੇ ਰੋਗ ਲੱਗ ਜਾਂਦੇ ਨੇ ਜਿਹਨਾਂ ਦਾ ਨਾਂ ਸੁਣ ਕੇ ਸਰੀਰ ਤੋਂ ਬਾਬਾ ਜੀ ਬਚਨ ਕਰਦੇ ਸਨ ਵਕੀਲ ਲੈ ਜਾਣਗੇ ਮੁਕਦਮਾ ਪੈ ਗਿਆ ਬਸ ਚੋਰ ਚੁੱਕੇ ਲੈ ਜਾਣ ਪਰ ਪਾਗਣ ਵਾਲੇ ਉਹ ਗੁਰਸਿੱਖ ਜੋ ਗੁਰੂ ਨਾਨਕ ਦੀ ਦਿੱਤੀ ਹੋਈ ਰਾਤ ਗੁਰੂ ਨਾਨਕ ਦੇ ਲਿਖ ਮਾਇਆ ਮਾੜੀ ਨਹੀਂ ਇਹ ਸਾਰਾ ਡੰਬਰ ਮਾਇਆ ਦਾ ਹੀ ਹੈ ਜੋ ਗੁਰਮੁਖ ਪਰਿਵਾਰ ਤੇ ਬਾਬਾ ਜੀ ਨੇ ਮਹਾਨ ਬਖਸ਼ਿਸ਼ ਕੀਤੀ ਰਾਜ ਜੋਗ ਬਖਿਆ ਪਰ ਇਹ ਮਾਇਆ ਗੁਰੂ ਨਾਲ ਪਰ ਕਈਆਂ ਨੂੰ ਮਾਇਆ ਡੰਗ ਵੀ ਲੈਂਦੀ ਹੈ ਮਾਇਆ ਹੋਈ ਕਿਹਨਾਂ ਵਾਸਤੇ ਨਾਗਰੀ ਹੈ ਜਿਹਨਾਂ ਨੂੰ ਗੁਰੂ ਬੋਲੀ ਜਵਾਬ ਦੇ ਦਿੱਤਾ ਵਿਚਾਰਾ ਬ੍ਰਾਹਮਣ ਵਾਪਸ ਆਇਆ ਸਾਹਿਬਾਂ ਦੇ ਦਰਬਾਰ ਚ ਮੱਥਾ ਟੇਕਿਆ ਰੋ ਪਿਆ ਕਹਿਣ ਲੱਗਾ ਮਹਾਰਾਜ ਹਜ਼ੂਰ ਕਹਿਣ ਲੱਗੇ ਸੁਣਾ ਮਿਲ ਗਿਆ 500 ਰੁਪਈਆ ਰੋ ਕੇ ਕਹਿਣ ਲੱਗਾ ਮਹਾਰਾਜ ਜੇ ਤੁਹਾਡਾ ਗੰਗਾ ਰਾਮ ਨਾਲ ਕੋਈ ਲੈਣ ਦੇਣ ਨਹੀਂ ਸੀ ਤਾਂ ਮੈਨੂੰ ਕਿਉਂ ਇਤਨੀ ਦੂਰ ਗਈ ਹਜ਼ੂਰ ਕਹਿਣ ਲੱਗੇ ਨਹੀਂ ਮਿਲਿਆ ਭਾਈ ਮਹਾਰਾਜ ਉਹ ਤਾਂ ਹੰਕਾਰ ਚ ਬੋਲਦਾ ਹਜ਼ੂਰ ਕਹਿਣ ਲੱਗੇ ਕੋਈ ਸਾਹਿਬ ਦੀ ਚਾਦਰ ਦੀ ਬੁੱਕਲ ਮਾਰ ਕੇ ਦੇਖੇ ਸੱਜਾ ਹੱਥ ਕੱਢਿਆ ਤੇ ਇਸ ਤਰ੍ਹਾਂ ਕਰਕੇ ਮੁੱਠੀ ਮੀਟ ਕੇ ਜੇਬ ਚ ਪਾ ਲਈ ਤੇ ਕਹਿਣ ਲੱਗੇ ਅੱਗੇ ਤਾਂ ਸਾਡਾ ਗੰਗਾ ਰਾਮ ਨਾਲ ਲੈਣ ਦੇਣ ਸੀ ਗੁਰੂ ਨਾਨਕ ਸੀ ਸਾਹ ਤੇ ਗੰਗਾ ਰਾਮ ਸੀ ਗੁਮਾਸਤਾ ਜੋ ਆਪੇ ਕਹਿੰਦਾ ਤਾਂ ਅੱਜ ਤੂੰ ਲੈਣ ਦੇਣ ਕੋਈ ਨਾ ਤੇ ਜਿਸ ਤਰ੍ਹਾਂ ਬਟਨ ਉੱਪਰ ਕਰ ਦਈਏ ਫੌਰਨ ਹਨੇਰਾ ਹੋ ਜਾਂਦਾ
ایسے تو پیاری سات سنگ صاحب نے جس نے بخشن والا بخش والا بٹن جڑا سی اوپر کیتا پھر اسی طرح کاٹے آخر شریف ہے سدگر سے پی گنت جو رکھے ہر پلت سب چسبا گیا مت چہیاں پاوے چکو سٹے چکھدا چکھدا او چڑھ پیا مت پاو کرے مایا دھرم کارن اگلا تن بھی اڑ گیا کیا او کھٹے کیا او کھاوے جت اندر سہسا دکھ پیا نرویرا نال جو ویر رچائیں دے تاب جگتے کاتن سر لیا انہاں اگے پیچھے تو ہی نہیں جنہ اندر نمبا موہم پیا حضور کہندے جے او سونے نو اتلاوے تا کیوں دیتی ہو مالک دی مہر نہ ہوئے تا سونا مٹی ہو جائے جی بخشش دا بوا کھلا ہوئے تا مٹی سونا کنگال ہو گیا پھر گنگو بن گیا پھر میں در بر چھوکرا کھاندا سوچیا ہن کدھر جاواں خیال آیا من تو تا گرو تو اپنے آپ نو توڑیا تو تا گرو تو بے مخ ہویا ہے پر گرو بخشند ہے پھر گرو بول گوئندوال صاحب آ گیا صاحباں دے متھے نہیں لگا سیدھا لنگر وچ پہنچ پھر سیوا شروع کر چھ مہینے پھر سیوا کی صاحب جی پھر اج لنگر آ گئے او گنگا رام تینوں تا سیٹھ بنایا سی ایسے کس طرح ہن چرنا تے پہ کے روئے لگ گیا اے پادشاہ تم دیو سب کچھ دیا دھار ہم آکت میں کرت کر تیریاں داتا نو پا کے تینوں بھول گیا تھا میں نو بخش حضور کہہ لگے گنگا رام میں رو نا تو چھ مہینے میرے سکھاں دی پھر سیوا کیتی ہے ایک ویری پھر منگ لے آخو شریف گرو کہتا چلو ادھر گنگا رام روئی جاندہ ہے تے کل منگدا ہے مینوں بخش آؤ کریے ارداس پیاری ساس نے گنگا رام نے بھی غلطی کیتی کیدری اسی بھی کر دیں تو بخشن والا کون ہے سن گرو ارداس پاتشاہ جاگوی جوت گرو بیٹھے ہیں گنگا رام رو کے ارداس کردا ہے کی آپ بھی کر لیے ارداس پہلے سیو کھولے گا پیچھے ساری

ਜਿਸਨੇ ਧਰਤੀ ਨੂੰ ਪੁੱਟਿਆ ਨੂੰ ਪਾਣੀ ਜ਼ਰੂਰ ਮਿਲੇ, ਜਿਸਨੇ ਖੋਜਿਆ ਹੈ ਉਹਨੂੰ ਮਾਲਕ ਲੱਭਿਆ, ਜਿਸ ਸਿੱਖ ਨੇ ਮਨ ਜੋੜ ਕੇ ਅਰਦਾਸ ਕੀਤੀ ਹੈ ਉਹਦੀ ਅਰਦਾਸ ਜ਼ਰੂਰ ਸੁਣੀ ਹੈ। ਅੱਜ ਗੰਗਾ ਰਾਮ ਆਪਣੀਆਂ ਭੁੱਲਾਂ ਦਾ ਪ੍ਰਗਟਾਵਾ ਕਰਕੇ ਰੋਈ ਜਾਂਦੀ, ਐ ਵਾਹਿਗੁਰੂ ਮੈਨੂੰ ਬਖਸ਼ ਆਪਾਂ ਵੀ ਅਰਦਾਸ, ਸਾਡੇ ਕੋਲੋਂ ਵੀ ਕਈ ਭੁੱਲਾਂ ਹੋਈਆਂ।

ਰੋ ਰੋ ਕੇ ਚਰਨਾ ਨੂੰ ਧੋ ਦੇ, ਬਾਦਸ਼ਾਹ ਮੈਨੂੰ ਬਖਸ਼। ਹਜ਼ੂਰ ਕਹਿਣ ਲੱਗੇ ਗੰਗਾ ਰਾਮ ਭੁੱਲ ਗਏ ਹਾਂ ਤੀਜੇ ਪਾਤਸ਼ਾਹ ਮੇਰਾ ਦੇ ਸਾਈ ਕਹਿਣ ਲੱਗੇ ਗੰਗਾ ਰਾਮਾ ਜਾ ਤੈਨੂੰ ਬਖਸ਼। ਗੰਗਾ ਰਾਮ ਇੱਕ ਵਾਰੀ ਫਿਰ ਮੰਗ ਲੈ ਕਿਉਂਕਿ ਤੂੰ ਮੇਰੀ ਸਿੱਖਾਂ ਦੀ ਸੇਵਾ ਕੀਤੀ। ਗੰਗਾ ਰਾਮ ਨੇ ਹੱਥ ਜੋੜੇ ਪਾਤਸ਼ਾਹ ਹੁਣ ਮੈਂ ਨਹੀਂ ਮੰਗਦਾ ਜੋ ਤੈਨੂੰ ਚੰਗਾ ਲੱਗਦਾ ਉਹ ਦੇ। ਹਜ਼ੂਰ ਕਹਿਣ ਲੱਗੇ ਠੀਕ। ਗੰਗਾ ਰਾਮ ਤੂੰ ਅੱਗੇ ਨਿਰੀ ਮਾਇਆ ਮੰਗੀ ਸੀ ਤੇ ਜਿਹੜੀ ਮਾਇਆ ਹੈ ਮਾਇਆ ਦਾ ਅਰਥ ਹੈ ਮੈਂ ਆਇਆ, ਜਿੱਥੇ ਮੈਂ ਆ ਗਈ ਉੱਥੇ ਵਾਹਿਗੁਰੂ ਭੁੱਲ ਜਾਂਦਾ। ਇਨ ਮਾਇਆ ਜਗਦੀਸ਼ ਗੁਸਾਈ ਤੁਮਰੇ ਚਰਨ। ਗੰਗਾ ਰਾਮ ਹੁਣ ਤੈਨੂੰ ਮਾਇਆ ਵੀ ਦਿਆਂਗੇ ਤੇ ਨਾਲ ਇੱਕ ਪਦਾਰਥ ਹੋਰ ਵੀ ਦਿਆਂਗੇ, ਪਾਤਸ਼ਾਹ ਕਰੋ ਬਖਸ਼ਿਸ਼। ਹਜ਼ੂਰ ਕਹਿਣਗੇ ਗੰਗਾ ਰਾਮ ਸਵਾਸ ਸਵਾਸ ਜਪਿਆ ਕਰ ਸਤਨਾਮ, ਬਾਣੀ ਪੜਿਆ ਕਰ, ਸਤਸੰਗ ਕਰਿਆ ਕਰ, ਦਾਨ ਪੁੰਨ ਕਰਿਆ ਕਰ। ਜੇ ਨਾਮ ਦੀ ਬਖਸ਼ਿਸ਼ ਤੇਰੇ ਤੇ ਹੋਈ, ਜੇ ਨਾਮ ਦਾ ਧਨ ਤੇਰੇ ਕੋਲ ਹੋਵੇਗਾ ਤਾਂ ਹੁਣ ਇਹ ਮਾਇਆ ਜਿਹੜੀ ਹੈ ਤੇਰੇ ਉੱਤੇ ਵਾਰ ਨਹੀਂ ਕਰੇ, ਤੈਨੂੰ ਵਰਗ ਲਾਏਗੀ। ਮੁਰਗਾਬੀ ਪਾਣੀ ਚ ਰਹਿੰਦੀ ਹੋਈ ਪਾਣੀ ਤੂੰ ਨਿਆਰੀ ਕਿਉਂ ਹੈ? ਕੁਦਰਤ ਨੇ ਉਹਦੇ ਪਰਾਂ ਨਾਲ ਥਿੰਦਿਆਈ ਲਾਈ ਹੁੰਦੀ, ਪਾਣੀ ਵਿੱਚ ਵੀ ਰਹਿੰਦੀ ਉੱਡ ਵੀ ਜਾਂਦੀ। ਇਸੇ ਤਰ੍ਹਾਂ ਬਾਬੇ ਨੇ ਗ੍ਰਸਤ ਨੂੰ ਉੱਚਾ ਦੱਸਿਆ ਤੇ ਗ੍ਰਸਤੀ ਨੂੰ ਕਿਹਾ ਹੈ ਮਾਇਆ ਵਿੱਚ ਰਹਿ ਕੇ ਕਾਰੋਬਾਰ ਬਾਰਾਂ ਵਿੱਚ ਰਹਿ ਕੇ ਕਿਸ ਤਰ੍ਹਾਂ ਰਹਿਣਾ? ਜੈਸੇ ਜਨਮੇ ਕਮਲ ਨਿਰਾਲਮ ਮੁਰਗਾਈ। ਮੁਰਗਾਬੀ ਦੇ ਪਰਾਂ ਨਾਲ ਕੁਦਰਤ ਨੇ ਸੰਧਿਆਈ ਲਾਈ, ਪਾਣੀ ਦਾ ਅਸਰ ਨਹੀਂ ਹੁੰਦਾ। ਜਿਹਨਾਂ ਗੁਰਸਿੱਖਾਂ ਦੇ ਮਨ ਦੇ ਉੱਤੇ ਨਾਮ ਬਾਣੀ ਦੀ ਸੰਧਿਆਈ ਹੈ ਉਹਨਾਂ ਉੱਤੇ ਮਾਇਆ ਦਾ ਕੋਈ ਅਸਰ ਨਹੀਂ ਆਉਂਦੀ ਹੈ। ਮਾਇਆ ਪ੍ਰਾਪਤ ਕਰਕੇ ਕਾਰੋਬਾਰਾਂ ਵਿੱਚ ਚੜ੍ਹਵੀਆਂ ਕਲਾ ਵੇਖ ਕੇ ਤੇ ਫਿਰ ਗੁਰੂ ਨਾਨਕ ਦਾ ਸ਼ੁਕਰਾਨਾ ਅਦਾ ਕਰਦੇ ਹਨ। ਉਹ ਪਿਆਰੀ ਸਾਧ ਸੰਗਤ ਤੋਂ ਮਾਇਆ ਤੋਂ ਲਿਖਿਆ ਹੈ ਗੰਗਾ ਰਾਮ ਨੂੰ ਸਾਹਿਬਾਂ ਨੇ ਮੰਜੀ ਬਖਸ਼ੀ ਤੇ ਕਿਹਾ ਗੰਗਾ ਰਾਮ ਤੋਂ ਗੁਰੂ ਕੇ ਲੰਗਰ ਦੀ ਸੇਵਾ ਕੀਤੀ ਹੈ, ਹੁਣ ਤੂੰ ਆਪ ਵੀ ਨਾਮ ਜਪ ਤੇ ਲੋਕਾਂ ਨੂੰ ਵੀ ਜਪਾਇਆ ਕਰ ਸਤਨਾਮ। ਨਾਮ ਦੀਆਂ ਦਾਤਾਂ ਪ੍ਰਾਪਤ ਕਰਕੇ ਤੇ ਗੰਗਾ ਰਾਮ ਹੁਣ ਧੰਨ ਗੁਰੂ ਅਮਰਦਾਸ ਪਾਤਸ਼ਾਹ ਦੀ ਉਸਤਤ ਕਰਦਾ ਹੈ। ਕਿਸ ਤਰ੍ਹਾਂ? ਜਿਸ ਤਰ੍ਹਾਂ ਭੱਟਾਂ ਨੇ ਕੀਤੀ ਹੈ। ਤੁਸੀਂ ਵੀ ਪਿਆਰ ਨਾਲ ਪੜ੍ਹੋ ਇਸ ਤੁਕ ਨੂੰ, ਫਿਰ ਸਮਾਪਤੀ ਕਰੀਏ।

मन मूर्ख अजहू नहीं समझत सिख दे हार्योनी सिख दे हार्योनी नानक

छिड़ क्यों रोवन, साधु संग परप दे नानक रंग मनन।

ਕੋਈ ਜਨ ਹਾਸੋ ਦੇਵੇ ਜੋ ਚਰਨ ਗਾਹੋਂ ਬਕੋ ਸ਼ੁਭ ਰਸਨਾ।

ਵਿਚਾਰੇ ਸਾਧ ਸੰਗਤ ਤੇ ਦਾਸ ਨਕਾਣਾ ਸਾਹਿਬ ਦੀ ਹਾਜ਼ਰੀ ਭਰਦੇ ਨੇ ਮਰਦਾਨੇ ਦੀ ਔਲਾਦ ਚੋਣ। ਹਰ ਸ਼ਬਦ ਰਾਗ ਵਿੱਚ ਹੈ ਤੋ ਮੈਂ ਤੁਹਾਡੇ ਸਾਹਮਣੇ ਥੋੜਾ ਜਿਹਾ ਨਮੂਨਾ ਜ਼ਰੂਰ ਪੇਸ਼ ਕਰਦਾ ਹਾਂ। ਹੁਣ ਪੰਕਤੀ ਵੇਲੇ ਧਿਆਨ ਦੇਣਾ, ਇਹ ਸਾਡਾ ਆਖਰੀ ਕੀਰਤਨ ਆਏ ਥੇ, ਫਿਰ ਸਾਡੀ ਤਿਆਰੀ ਹੈ, ਹਾਲ ਬਣ ਰਿਹਾ, ਕੰਮ ਸ਼ੁਰੂ ਹੈ। ਉਧਰ ਸੱਚਾ ਸੌਦਾ, ਉਹਦੀ ਮੁੜ ਕੇ ਇਮਾਰਤ ਸ਼ੁਰੂ ਹੁੰਦੀ ਪਈ ਹੈ। ਉਧਰ ਰੋੜੀ ਸਾਹਿਬ ਗੁਰਦੁਆਰਾ ਭਾਈ ਲਾਲੋ ਦਾ ਜਿੱਥੇ ਖੂਹ ਹੈ, ਜਿੱਥੇ ਗੁਰੂ ਨਾਨਕ ਪਾਤਸ਼ਾਹ ਨੇ ਭਾਰੀ ਕਰੀ ਤਪੱਸਿਆ, ਜਿੱਥੇ ਰੋੜਾਂ ਦੀ ਆਪਨੇ ਵਿਛਾਈ ਕੀਤੀ ਹੈ, ਉਹ ਵੀ ਗੁਰਦੁਆਰਾ, ਉੱਥੇ ਰੋੜੀ ਸਾਹਿਬ ਗੁਰਦੁਆਰਾ ਹੈ, ਉਹਦੀ ਵੀ ਸੇਵਾ ਹੋ ਰਹੀ ਹੈ। ਫਿਰ ਰੋੜੀ ਸਾਹਿਬ ਗੁਰਦੁਆਰੇ ਇਮਨਾਬਾਦ ਜੋ ਹੈ ਜ਼ਿਲ੍ਹੇ ਗੁਜਰਾਂ ਵਾਲੇ ਚ, ਚੱਕੀ ਸਾਹਿਬ ਗੁਰਦੁਆਰਾ ਹੈ ਇੱਕ ਉੱਥੇ। ਜਦੋਂ ਬਾਬਰ ਬਾਦਸ਼ਾਹ ਕੈਦੀ ਬਣਾ ਕੇ ਲੋਕਾਂ ਨੂੰ ਤੇ ਉਹਨਾਂ ਕੋਲ ਮੁਸ਼ਕਤ ਲੈਂਦਾ ਸੀ, ਕੰਮ ਲੈਂਦਾ ਸੀ, ਚੱਕੀਆਂ ਪਿਆਉਂਦਾ ਸੀ, ਤੇ ਗੁਰੂ ਨਾਨਕ ਪਾਤਸ਼ਾਹ ਵੀ ਉੱਥੇ ਗਏ। ਰੋੜੀ ਸਾਹਿਬ ਗੁਰਦੁਆਰੇ ਮੌਜੂਦ ਹੈ ਤੇ ਕਹਿਣਗੇ ਭਾਈ ਮਰਦਾਨਾ, ਇਹ ਬਾਬਰ ਬਾਦਸ਼ਾਹ ਕਿਤਨਾ ਜ਼ੁਲਮ ਕਰ ਰਿਹਾ, ਲੋਕਾਂ ਨੂੰ ਪਕੜ ਕੇ ਉਹਨਾਂ ਕੋਲ ਮੁਸ਼ਕਤ ਲੈ ਰਿਹਾ, ਸਜ਼ਾ ਦੇ ਰਿਹਾ, ਕਿਤਨਾ ਜ਼ੁਲਮ ਹੈ। ਤੇ ਭਾਈ ਮਰਦਾਨੇ ਨੂੰ ਸਾਥ ਲੈ ਕੇ ਉੱਥੇ ਪਹੁੰਚੇ ਰੋੜੀ ਸਾਹਿਬ, ਜਿਹੜੇ ਕੈਦੀ ਉਹਨੇ ਕੀਤੇ ਸਨ ਉਹਨਾਂ ਦੇ ਨਾਲ ਹੀ ਗੁਰੂ ਨਾਨਕ ਪਾਤਸ਼ਾਹ ਵੀ ਚਲੇ ਗਏ। ਜਦੋਂ ਚਲੇ ਗਏ ਤੇ ਹੁਕਮ ਸੀ ਰਾਜੇ ਦਾ, ਬਾਦਸ਼ਾਹ ਦਾ, ਚੱਕੀਆਂ ਪੀਸ, ਉਹ ਚੱਕੀਆਂ ਤੇ ਲੱਗ ਗਏ। ਗੁਰੂ ਨਾਨਕ ਪਾਤਸ਼ਾਹ ਗਏ, ਆ ਫਰਮਾਉਣ ਲੱਗੇ, ਜਿਤਨੇ ਵੀ ਹੈ ਤੁਸੀਂ ਇੱਕ ਪਾਸੇ ਹੋ ਕੇ ਬੈਠ ਜਾਓ, ਚੱਕੀਆਂ ਛੱਡ ਦਿਓ। ਸਾਰਿਆਂ ਨੇ ਚੱਕੀਆਂ ਛੱਡ ਦਿੱਤੀਆਂ ਤੇ ਚੱਕੀਆਂ ਖੁਦ ਬਖੁਦ ਚੱਲਣ ਲੱਗ ਪਈਆਂ। ਤੇ ਜਦ ਖਬਰ ਪਹੁੰਚੀ ਗੁਰੂ ਨਾਨਕ ਪਾਤਸ਼ਾਹ ਦੀ ਬਾਬਰ ਬਾਦਸ਼ਾਹ ਤਾਈ, ਕਹਿੰਦੇ ਜੀ ਕਿ ਦਰਵੇਸ਼ ਆਇਆ, ਫਕੀਰ ਹੈ, ਉਹਨੇ ਸਾਰੇ ਕੈਦੀ ਵਿਹਲੇ ਕਰ ਦਿੱਤੇ ਨੇ। ਕਹਿੰਦਾ ਹੈ, ਕਹਿੰਦਾ ਜੀ ਚੱਕੀਆਂ ਖੁਦ ਬਖੁਦ ਚੱਲਦੀਆਂ ਨੇ। ਆਪ ਗਏ ਬਾਬਰ ਬਾਦਸ਼ਾਹ ਦੇ ਕੋਲ, ਗਏ ਬਾਬਰ ਬਾਦਸ਼ਾਹ ਪਹੁੰਚਾ, ਕਿੱਥੇ ਗੁਰੂ ਨਾਨਕ ਪਾਤਸ਼ਾਹ ਦੇ ਚਰਨਾਂ ਚ ਕਿ ਮੈਂ ਦਰਸ਼ਨ ਕਰਾਂ, ਕੌਣ ਦਰਵੇਸ਼ ਹੈ, ਕਿਹੜਾ ਐਡਾ ਵੱਡਾ ਪੀਰ, ਕਿਹੜਾ ਕਰਾਮਾਤ ਵਾਲਾ ਆ ਗਿਆ। ਜਦ ਵੇਖਿਆ ਚੱਕੀਆਂ ਖੁਦ ਬਖੁਦ ਚੱਲ ਰਹੀਆਂ ਨੇ, ਟਹਿ ਕੇ ਚਰਨੀ ਪਿਆ ਗੁਰੂ ਨਾਨਕ ਪਾਤਸ਼ਾਹ ਦੇ। ਬਾਬਰ ਬਾਦਸ਼ਾਹ, ਬਾਬਰ ਬਾਦਸ਼ਾਹ ਇਤਨਾ ਜ਼ੁਲਮ ਕਰਦਾ, ਨਿਹੱਕਿਆਂ ਨੂੰ ਪਕੜ ਕੇ ਕੈਦੀ ਕਰਦਾ, ਫਿਰ ਉਹਨਾਂ ਕੋਲ ਸਜ਼ਾ ਦਿੰਦਾ, ਚੱਕੀਆਂ ਪਿਆਉਂਦਾ। ਉਹ ਚੱਕੀ ਸਾਹਿਬ ਗੁਰਦੁਆਰਾ ਵੀ ਉੱਥੇ ਹੀ ਰੋੜੀ ਸਾਹਿਬ ਗੁਰਦੁਆਰੇ ਵਿੱਚ ਹੈ। ਤੇ ਭਾਈ ਗੁਰਦਾਸ ਨੇ ਫਰਮਾਇਆ, ਕਹਿੰਦੇ ਨਾ

ਮੈਂ ਕਿਉਂ ਦੱਸ ਰਿਹਾ ਹਾਂ, ਮੈਨੂੰ ਤੁਹਾਡੀ ਹਾਜ਼ਰੀ ਦਾ ਮੌਕਾ ਮਿਲਿਆ ਤੇ ਜਾਂਦਾ ਜਾਂਦਾ ਤੁਹਾਨੂੰ ਦੱਸ ਜਾਵਾਂ ਵੀ ਤੁਹਾਨੂੰ ਇਤਨੇ ਗੁਰਦੁਆਰੇ ਹਨ ਪਾਕਿਸਤਾਨ ਦੇ ਵਿੱਚ। ਆਪ ਗੁਰੂ ਨਾਨਕ ਪਾਤਸ਼ਾਹ ਨੇ ਅੱਕ ਖਾਧਾ ਹੈ ਉੱਥੇ ਹੀ ਰੋੜੀ ਸਾਹਿਬ ਗੁਰਦੁਆਰੇ। ਰੇਤ ਅੱਕ ਆਹਾਰ ਕਰ

ਕਲੋਣੀ ਸਾਹਿਬ ਗੁਰਦੁਆਰਾ ਹੈ ਕਿ ਜਿੱਥੇ ਰੋੜਾਂ ਦੀ ਵਿਛਾਈ ਕੀਤੀ ਹੈ ਔਰ ਅੱਕ ਵੀ ਖਾਧਾ ਹੈ, ਅੱਕ ਮੌਜੂਦ ਹੈ ਅਜੇ ਤੱਕ ਉੱਥੇ ਰੋੜੀ ਸਾਹਿਬ ਗੁਰਦੁਆਰੇ ਦੇ ਅੰਦਰ ਹੈ। ਉਹ ਜਿਹੜਾ ਅੱਕ ਹੈ ਉਹ ਅਜੇ ਤੱਕ ਮਿੱਠਾ ਹੈ, ਉਹਦੀ ਕੁੰਬਲੀ ਖਾਓ ਤੇ ਮਿੱਠੀ ਹੈ, ਔਰ ਜਿਹੜੇ ਬਾਹਰ ਅੱਕ ਨੇ ਗੁਰਦੁਆਰੇ ਤੋਂ ਬਾਹਰ ਉਹ ਕਰਵੇ ਹਨ, ਅਜੇ ਤੱਕ ਸਾਰਾ ਕਰਾਮਾਤ ਹੈ। ਏਮਨਾਬਾਦ ਦੇ ਜ਼ਿਲ੍ਹੇ ਗੁਜਰਾਂ ਵਾਲੇ ਚ ਏਮਨਾਬਾਦ ਗੁਰਦੁਆਰਾ ਹੈ, ਰੋੜੀ ਸਾਹਿਬ ਗੁਰਦੁਆਰਾ, ਚੱਕੀ ਸਾਹਿਬ ਵੀ ਗੁਰਦੁਆਰਾ ਉੱਥੇ ਹੈ। ਫਿਰ ਭਾਈ ਲਾਲੋ ਦਾ ਖੂਹ ਜਦੋਂ ਗਏ ਨਾ ਗੁਰੂ ਨਾਨਕ ਪਾਤਸ਼ਾਹ ਉੱਥੇ ਏਮਨਾਬਾਦ, ਤੇ ਭਾਈ ਲਾਲੋ ਦੇ ਕੋਲ 11 ਮਹੀਨੇ ਤੇ 9 ਦਿਨ ਠਹਿਰੇ। ਭਾਈ ਲਾਲੋ ਅਸੀਂ ਤੇਰੇ ਕੋਲ ਹੀ ਠਹਿਰਨਾ, ਇਤਨੀ ਗਰੀਬੀ ਇਤਨੀ ਨਿਮਰਤਾ ਭਾਈ ਲਾਲੋ ਦੇ ਕੋਲ, ਗੁਰੂ ਨਾਨਕ ਪਾਤਸ਼ਾਹ ਕੁਰਬਾਨ ਹੋ ਗਏ। ਉਹ ਘਰ ਵੀ ਭਾਈ ਲਾਲੋ ਦਾ ਉੱਥੇ ਖੂਹ ਹੈ, ਹੁਣ ਉਹਦੀ ਮੁਰੰਮਤ ਹੋ ਰਹੀ ਹੈ ਕਿਉਂਕਿ ਇੱਥੇ ਰਾਮਗੜੀਏ ਗਏ ਸਨ ਉਹਨਾਂ ਨੇ 3 ਲੱਖ ਰੁਪਇਆ ਦੇ ਕੇ ਪਰਮੇਸ਼ਰ ਸਾਹਿਬ ਨੇ ਬ੍ਰਹਮਗਮ ਦੇ, ਉਹ ਜਗ੍ਹਾ ਖਾਲੀ ਕਰਵਾਈ ਹੈ, ਉਹ ਖੂਹ ਦੀ ਪਟਾਈ ਹੋ ਰਹੀ ਹੈ, ਜਿੱਥੋਂ ਫੈਲ ਸੀ ਜਿੱਥੋਂ ਗੁਰੂ ਨਾਨਕ ਪਾਤਸ਼ਾਹ ਜਲ ਛਕਦੇ ਰਹੇ ਨੇ ਉਸ ਵਕਤ ਦਾ ਖੂਹ ਉਹ ਉੱਥੇ ਹੀ ਹੈ ਰੋੜੀ ਸਾਹਿਬ ਗੁਰਦੁਆਰੇ। ਤੇ ਫਿਰ ਭਾਰੀ ਕਰੀ ਤਪੱਸਿਆ, ਗੁਰੂ ਨਾਨਕ ਪਾਤਸ਼ਾਹ ਨੇ ਉੱਥੇ ਬੜੀ ਭਾਰੀ ਤਪੱਸਿਆ ਕੀਤੀ ਉੱਥੇ ਰੋੜੀ ਸਾਹਿਬ ਗੁਰਦੁਆਰੇ। ਭਾਰੀ ਕਰੀ ਤਪੱਸਿਆ, ਰਾਜ ਮੇ ਰਾਜਾ ਜੋਗ ਮੈਂ ਜੋਗੀ, ਤਪ ਮੈਂ ਤਪੀ ਸਰੇ ਗ੍ਰਿਸ਼ਟ ਮੈਂ ਭੋਗੀ, ਰਾਜ ਨੂੰ ਮੈਂ ਤੂੰ ਰਾਜਾ ਕਹੀਏ ਪੂਮਨ ਮੈਂ ਤੂੰ ਪੂਮਾ, ਰਾਜ ਮੈਂ ਰਾਜਾ ਜੋਗ ਮੈਂ ਜੋਗੀ, ਜੋਗੀ ਅੰਦਰ ਜੋਗੀਆ ਤੂੰ ਭੋਗੀ ਅੰਦਰ ਭੋਗੀਆ, ਤੇਰਾ ਅੰਤ ਨ ਪਾਇਆ ਸੁਰਗ ਮੱਚ ਪਿਆਲ ਜੀਓ, ਰਾਜ ਮੈਂ ਰਾਜਾ ਜੋਗ ਮੈਂ ਜੋਗੀ, ਤਪ ਮੈਂ ਤਪੀ ਸ੍ਰੀ ਗ੍ਰਿਸ਼ਟ ਮੈਂ ਭੋਗੀ,

0: ਬੜੇ ਭਾਗ ਹਰ ਸਿਉਂ ਬਣਿਆ। ਫਿਰ ਪੰਜਾ ਸਾਹਿਬ ਵੀ ਗੁਰਦੁਆਰਾ ਉੱਥੇ ਹੈ, ਅਜੇ ਤੱਕ ਮੌਜੂਦ ਹੈ ਪੰਜਾ ਲੱਗਾ ਗੁਰੂ ਨਾਨਕ ਪਾਤਸ਼ਾਹ ਦਾ ਹਸਨ ਮਦਾਲ, ਜਿਹੜੀਆਂ ਸੰਗਤਾਂ ਜਾਂਦੀਆਂ ਨੇ ਦਰਸ਼ਨ ਕਰਦੀਆਂ ਨੇ। ਇੱਕ ਬਾਬੇ ਦੀ ਬੇਰ ਸਿਆਲਕੋਟ ਅਜੇ ਤੱਕ ਮੌਜੂਦ ਹੈ ਗੁਰੂ ਨਾਨਕ ਪਾਤਸ਼ਾਹ ਦੇ ਵਕਤ ਦੀ, ਉਹ ਵੀ ਗੁਰਦੁਆਰਾ ਹੈ। ਤੇ ਗੁਰੂ ਰਾਮਦਾਸ ਦਾ ਜਨਮ ਸਥਾਨ ਲਾਹੌਰ, ਗੁਰੂ ਅਰਜਨ ਪਾਤਸ਼ਾਹ ਦਾ ਸ਼ਹੀਦੀ ਸਥਾਨ ਲਾਹੌਰ, ਗੁਰੂ ਹਰਗੋਬਿੰਦ ਪਾਤਸ਼ਾਹ ਦਾ ਉਹ ਵੀ ਲਾਹੌਰ। ਇਤਨੇ ਗੁਰਦੁਆਰੇ ਹਨ, ਨਨਕਾਣਾ ਸਾਹਿਬ ਜਿੱਥੇ ਗੁਰੂ ਨਾਨਕ ਪਾਤਸ਼ਾਹ ਨੇ ਜਨਮ ਧਾਰਿਆ, ਬਾਲ ਲੀਲਾ ਗੁਰਦੁਆਰਾ, ਕਿਆਰਾ ਸਾਹਿਬ ਗੁਰਦੁਆਰਾ, ਮਾਲ ਜੀ ਗੁਰਦੁਆਰਾ, ਪੱਟੀ ਸਾਹਿਬ ਬਾਲ ਲੀਲਾ, 13-14 ਗੁਰਦੁਆਰੇ ਨਨਕਾਣਾ ਸਾਹਿਬ ਦੇ। ਤੇ ਤੁਹਾਡਾ ਤੇ ਉਹ ਮੱਕਾ ਮਦੀਨਾ ਹੈ, ਮੁਸਲਮਾਨ ਅਦਾਰਬ ਸ਼ਰੀਫ ਵਿੱਚ ਹੈ, ਇਤਨਾ ਪੈਸਾ ਖਰਚ ਕਰਕੇ ਤੇ ਹੱਜ ਕਰਨ ਜਾਂਦੇ, ਤੇ ਤੁਹਾਡਾ ਹੱਜ ਨਨਕਾਣਾ ਸਾਹਿਬ। ਹੁਣ ਦੇਖਣ ਵਾਲਾ ਨਨਕਾਣਾ ਸਾਹਿਬ, ਤੇ ਤੁਸੀਂ ਦਰਸ਼ਨ ਕਰਿਆ ਕਰੋ, ਤੁਹਾਨੂੰ ਟਾਈਮ ਮਿਲੇ ਤੇ ਜ਼ਰੂਰ ਦਰਸ਼ਨ ਕਰੋ, ਤੁਹਾਡਾ ਉਹ ਮੱਕਾ ਮਦੀਨਾ ਹੈ। ਕਿਸ ਤਰ੍ਹਾਂ ਪਿਆਰ ਕਰਦੇ ਨੇ ਤੁਹਾਡੇ ਨਾਲ ਮੁਸਲਮਾਨ, ਰਾਏ ਬੁਲਾਰ ਨੇ 850 ਮਰਬਾ ਗੁਰੂ ਨਾਨਕ ਦੇ ਨਾਂ ਲਾ ਤਾ, ਉਹ ਵੀ ਮੁਸਲਮਾਨ ਸੀ। ਹੁਣ ਵੀ ਜਾਓ ਕਿਤੇ ਤੁਹਾਨੂੰ ਪਿਆਰ ਮਿਲੇਗਾ, ਮੁਸਲਮਾਨ ਕਿਸ ਤਰ੍ਹਾਂ ਤੁਹਾਡੇ ਨਾਲ ਪੇਸ਼ ਆਉਂਦੇ ਨੇ। ਜਿਸ ਬੱਸ ਚ ਬੈਠੇ ਹੋਗੇ, ਜਿਸ ਟਾਂਗ ਚ ਬੈਠੇ ਹੋਗੇ, ਕਿਰਾਇਆ ਹੀ ਨੀ ਲੈਂਦੇ। ਜਿਹੜੇ ਜਾਂਦੇ ਨੇ ਪ੍ਰੇਮੀ, ਉਹਨਾਂ ਨੂੰ ਪਤਾ। ਤੋ ਮੈਂ ਇਸ ਵਾਸਤੇ ਅਰਜ਼ ਕਰਦਾ ਹਾਂ ਕਿ ਮੈਂ ਉੱਥੋਂ ਆਇਆ ਹਾਂ ਨਨਕਾਣੇ ਸਾਹਿਬੋਂ, ਤੇ ਤੁਹਾਨੂੰ ਇਹ ਦੱਸਣਾ ਚਾਹੁੰਦਾ ਵੀ ਇੰਨੇ ਗੁਰਦੁਆਰੇ ਨੇ ਤੁਹਾਡੇ ਉੱਥੇ।
1: ਭਾਰੀ ਕਰੀ ਤਪੱਸਿਆ,
2: ਭਾਰੀ ਕਰੀ ਤਪੱਸਿਆ,
0: ਇਹ ਤੇ ਰੋੜੀ ਸਾਹਿਬ ਤਪੱਸਿਆ ਕੀਤੀ ਗੁਰੂ ਨਾਨਕ ਪਾਤਸ਼ਾਹ ਨੇ, ਤੇ ਗੁਰੂ ਦਸਵੇਂ ਪਾਤਸ਼ਾਹ ਨੇ ਕਿੱਥੇ ਤਪੱਸਿਆ ਕੀਤੀ?
1: ਹੇਮਕੁੰਡ ਪਰਬਤ ਹੈ ਜੋ,
2: ਹੇਮਕੁੰਡ ਪਰਬਤ
1: ਭਾਰੀ ਕਰੀ ਤਪੱਸਿਆ, ਹੇਮਕੁੰਡ ਪਰਬਤ ਹੈ ਜੋ,
2: ਭਾਰੀ ਕਰੀ ਤਪੱਸਿਆ, ਹੇਮਕੁੰਡ ਪਰਬਤ ਹੈ ਜੋ।
0: ਸਭ ਕਿਸ ਰੰਗ ਸੋ

ਮੋਲੀਆ। ਦਸਮੇਸ਼ ਪਿਤਾ ਜੀ ਫਰਮਾਉਂਦੇ ਨੇ ਕਿ ਜਦੋਂ ਮੈਨੂੰ ਹੁਕਮ ਹੋਇਆ ਉਸ ਅਕਾਲ ਪੁਰਖ ਦਾ, ਦਿਨ ਪ੍ਰਭ ਜਬ ਆਇਸ ਮੋਹ ਦੀਆ ਤਬ ਹਮ ਜਨਮ ਕਲੂ ਵੇਲੀਆ।

ਗੋਬਿੰਦ ਸਿੰਘੀ ਕਾਦਰੇ ਹਰ ਕਾਰ ਗੁਰੂ ਗੋਬਿੰਦ ਸਿੰਘ ਬੇ ਪਸਾਰਾ ਯਾਰ ਗੁਰੂ ਗੋਬਿੰਦ ਸਿੰਘ ਜਾਂਦੇ ਨਾ।

0: ਮਨ ਅਨਦਿਨ ਗਾਈਆ ਨਰਕ ਨਵਾਰਨ ਦੁੱਖ ਦਲਨ ਜਪ ਨਰਕ ਨ ਜਾਈਏ ਸੱਚਾ ਸਤਿਗੁਰ ਸੇਵੀਐ ਨਿਰਭੈ ਪਦ ਪਾਈਏ ਵਾਹ ਅਨਕ ਰੂਪ ਹੋਏ ਪਰ ਗਿਜਿਆ
1: ਵਾਹ ਅਨਕ

次讲的了，咱们后边没了。第一次的房子，再来呢，我就住了个很

0: ਮਾਤਾ ਦੀ ਆਪ ਬਚਿੱਤਰ ਨਾਚ ਜੀ ਫਰਮਾਉਂਦੇ ਨੇ, ਆਪਣਾ ਹਾਲ ਦੱਸਦੇ ਨੇ, ਜਰਾ ਧਿਆਨ ਦੇਣਾ।
1: ਨਾਨਕ ਅੰਗ ਜੀ ਕੋ ਬਬ ਕਰਾ ਧਰਮ ਪਰ ਚੁਰਖੇ ਜਗ ਮੋ ਕਰਾ ਅਮਰਦਾਸ ਕੋ ਨਾਮ ਕਾਇਓ ਜਨ ਦੀਪ ਕੁਤੇ ਦੀਪ ਜਗਾਇਓ।

ਵਾਰ ਸ਼੍ਰਵਣ ਸੋਏ ਸੁਣ ਨਿੰਦ ਬੀਜਾ ਰਸਨਾ ਸੋਈ ਲੋਭ ਮੀਠੇ ਸਾਧ ਮਨ ਸੋਇਆ ਮਾਇਆ ਬਿਸਮਾਦ

ਸਾਵਣ ਮਣ ਹਰਿਆਵਲੇ ਸੁੱਕੇ ਜਾਵਾਂ ਹਾਂ ਸਾਵਣ ਵਣ ਹਰਿਆਵਲੇ ਸੁੱਕੇ ਜਾਵਾਂ ਹਾਂ ਸਭ ਕੋ ਸਰਸਾ ਵਰਸ ਦੇ ਜੂਰੇ ਜੋਲਾ ਸਭ ਨਾਰਾ ਤੂੰ ਮਿਲਾਉਣਾ ਸਭਨਾ ਰਾਤ ਮਿਲਾਵੜਾ ਚੱਕਵੀ ਦੋਰਾ ਸੰਖ ਸਮੁੰਦੋਂ ਸੱਖਣਾ ਰੋਵੇ ਦੇ ਤਾਹਾ ਰਾਓ ਉੱਚਣ ਜੋ ਪਵੇ ਮੁਸਦੇ ਫਹਾ ਤਿਉਂ ਜਗ ਅੰਦਰ ਬੇਮੁਖਾ ਨਿਤ

ਮੱਤ ਵਿੱਚ ਨੀਲਾਰੀ ਦੇ ਮੱਤ ਵਿੱਚ ਪੈਗਤ ਗਿੱਦੜ ਰੱਤਾ ਨੀਲਾਰੀ ਦੇ ਮੱਤ ਵਿੱਚ ਪੈ ਗਿੱਦੜ ਰੱਤਾ ਜੰਗਲ ਅੰਦਰ ਜਾਏ ਕਹਿ ਪਾਖੰਡ ਕਮੱਤਾ ਦਰਸੇ ਵੈ ਮਿਰਗਾਵਲੇ ਹੋਏ ਬਹਿ ਅਵਤਾ ਕਰੇ ਹਕੂਮਤ ਅਗਲੀ ਕੂੜੇ ਮਦਮੱਤਾ ਬੋਲਣ ਪਾਜ ਉਘਾੜਿਆ।

ਸਤਨਾਮ ਸਿਵਾਜੀ ਪੌੜੀ ਨਾਨਕ ਜੀ ਉਪਾਇ ਕੈ ਲਿਖਣਾ ਬਿੰਦ ਸੰਭਾਲਿਆ ਉੱਥੇ ਸੱਚੋ ਹੀ ਸੱਚ ਨਿਬੜਿਆ ਚੁਣਵਕ ਜਮਾਲਿਆ ਥਾਉ ਨਾ ਪਾਨ ਕੂੜਿਆ ਮੁਖਾਲੇ ਦੂਸ ਚਾਲਿਆ ਤੇਰੇ ਨਾਂ ਰਿੱਤੇ ਸਿਜਣਗੇ ਹਾਰ ਗਿਆ ਠਗਣ ਵਾਲਿਆ ਲਿਖਣਾ ਵੇ ਧਰਮ ਬਹਾਲਿਆ ਅਕਸ਼ਤਨਾਮ ਸ਼ਿਵਾਜੀ।